ਵਸ ਜਾਏ ਉਹ ਭਗਤ ਬਣ ਜਾਂਦੇ। ਐਸੀ ਬਖਸ਼ਿਸ਼ ਆਪ ਜੀ ਨੇ ਮਾਣੀ ਹੈ, ਭੁੱਲ ਚੁੱਕ ਦੀ ਖਿਮਾ ਗੁਰੂ ਬਖਸ਼ਿਸ਼ ਕਰੇ, ਰਹਿਮਤ ਕਰੇ ਤੁਹਾਡੇ ਸਾਡੇ ਤੇ ਸਭਨਾਂ ਤੇ, ਚੜ੍ਹਦੀ ਕਲਾ ਸਭ ਦੇ ਕਾਰਜ ਰਾਸ। ਭਾਈ ਲਖਵਿੰਦਰ ਸਿੰਘ ਜੀ ਉਹ ਆਪ ਜੀ ਦੇ ਸਨਮੁਖ ਹੋਣਗੇ, ਗੁਰਮਤ ਵਿਚਾਰਾਂ ਦੁਆਰਾ ਤੁਹਾਨੂੰ ਨਿਹਾਲ ਕਰਨਗੇ, ਸਾਡੀਆਂ ਭੁੱਲਾਂ ਬਖਸ਼ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਮੇਰੇ ਗੁਰੂ ਸਾਹਿਬ ਜੀ, ਸਭ ਕੁਛ ਆਪੇ ਆਪ ਹੈ, ਦੂਜਾ ਅਵਰ ਨਾ ਕੋਈ, ਜਿਉਂ ਬੁਲਾਏ ਤਿਉਂ ਬੋਲੀ ਹੈ, ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ, ਹਰ ਕੀ ਵਡਿਆਈ ਉਹ ਆਖ ਨਾ ਸਕਾਂ। ਹੋ ਮੂਰਖ ਮੁਗਧ ਨੀ ਜਾਣ, ਜਨ ਨਾਨਕ ਕੋ ਬਖਸ਼ ਲੈ ਮੇਰੇ ਸਵਾਮੀ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾ ਹਉ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸੁਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੁ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਓ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਆਰੇ

ਪਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧਨੋ ਗਾਵਨ ਜੋ ਤੁਧ ਪਾਵਨ ਰਤੇ ਤੇਰੇ

ਸਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ

ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹੇ।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਊਂ, ਆਖਣ ਔਖਾ ਸਾਚਾ ਨਾਉਂ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੂਖ, ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ,

ਜਨ ਨਾਨਕ ਤਿਨ ਕੁਰਬਾਣਾ, ਹਰ ਧਿਆ ਵਹਿ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ

ਹਾਰ ਅਸਿਕ ਸੰਗਰੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਉਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿਹੂ ਤਾ ਕੇ ਤਾਪ ਤਨਕ ਮਹਿ ਹਰਿਹੂ ਰਿੱਧ ਸਿੱਧ ਘਰ ਮੂੰ ਸਭ ਹੋਈ ਦੁਸ਼ਟ ਛਾਹ ਛਵ ਸਕੈ ਨ ਕੋਈ ਇਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ

ਦਾਰੂ ਵਾਜੀ ਪੰਚ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰਤਾਰੀਆ ਪੰਚ ਦੂਤ।

ਬਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ

ਹੋਈ। ਤਿੱਥੈ ਤੂੰ ਸਮਰੱਥ ਜਿੱਥੈ ਕੂਏ ਨਾਹੀ, ਉਥੈ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣਕੈ ਜਮਕੇ ਦੂਤ ਨਾਏ ਤੇਰਾ ਛੱਡ ਜਾਹੇ, ਪਾਉ ਜਲ ਬਿਖਮ ਸਗਾਹੂ ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਕਾਹੇ, ਕਲ ਮੈਂ

ਦਿਆ। ਹੀ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ।

साशंग जी बोलो जी वाहे गुरु एक ओंकार श्री वाहेगुरु जी की फतेह। श्री भगवती जी सहाय वाजपति पाचे दसवीं प्रेम भगवती सिमर कहे गुरु नानक लई त्याय फिर अंकिर गुरु ते अमरदास रामदास से वे सहाय अर्जुन हर गोबिंद सिमरो श्री हर राय श्री हर कृष्ण त्याय से सब दुख जाए तेग बहादुर सिमर कर्ण उन्हें दयावत आए सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसम पातशाह के पुत्र आत्मक रूप साहब श्री गुरु ग्रंथ साहब पार दर त्यंत करके घर से बोलो जी वाहे गुरु। ਗਰੀਬ ਨਿਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤ ਹੱਡੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਵਾਹੀ ਦੇਗ ਨਿੜਕੀ ਚਦਨਾ ਪਿਆਰਿਆਂ ਤੇ ਤਿਆਰਾਂ ਦੀ ਕਮਾਈ ਦਾ ਧਿਆਨ ਰੱਖੀ ਬੋਲੋ ਜੀ ਵਾਹਿਗੁਰੂ। ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਆਰੇ ਨਚਰਾਏ ਗਏ ਗੁਰਦੁਆਰੇ ਸਿਆਹਾਂ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਕੇਸਾਂ ਸਤਸੰਗ ਸਿੰਘ ਨਿਭਾਏ ਤੇ ਨਾ ਹੀ ਕਮਾਈ ਦਾ ਧਿਆਨ ਰੱਖੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੋਵੇ ਚਿਤ ਆਮੜ ਕਾ ਸਤਿਕਾਰ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਸਨ ਸ਼ਰਿਆਇਤ ਦੇਖ ਦੇਖ ਕੀ ਫਤਿਹ ਬਿਰਜ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਿਆ ਜਾਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਪੀਤੀ ਮਤ ਪਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਜੀ ਬਨਵਾਜ ਪੰਥ ਸਦਾ ਸਿਆਜ ਦਾ ਜਿਉ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀ ਰਾਹ ਦੱਸਿਆ ਸੰਭਾਲ ਦਿੱਤਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗੁਰੂ ਤਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਕੁਛ ਭਾਵੇ ਦਾਣੇ ਰਾਸ ਇਹ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਮਨਾ ਜਰਦਾਸ ਸਿੰਘ ਜੀ ਆਪ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਆਦਿ ਚਰਨ ਪਿਤਰ ਗੁਰਬਾਣੀ ਸੁਖਨੀ ਸਾਹਿਬ ਨੇ ਸੰਪੂਰਨ ਪਾਠ ਦਿੱਤਾ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪ ਦੇ ਚਰਨ ਸੋਧਦਾਰ ਰਹਿ ਸਾਧ ਪਾਠ ਕੀਤੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੇ ਹਿਰਦੇ ਅਨੁਸਾਰ ਵਾਅਦਾ ਕਰੋ ਜੀ ਅੱਗੋਂ ਤੋਂ ਸ਼ੋਰ ਤੇ ਪਿੱਤਰ ਬਾਣੀ ਦਾ ਬਲ ਬੁੱਧੀ ਬਖਸ਼ਿਸ਼ ਕਰੋ। ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਗੁਲਾਬ ਸ਼ਾਹ ਦੀ ਜਗ੍ਹਾ ਤਿਆਰ ਕਰੇ ਹੱਥ ਤਾਰ ਆਪ ਜੀ ਭੋਗ ਲਾਓ ਸ਼ਹੀਦ ਪ੍ਰਸਾਦ ਸਾਹਿਬ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪਤੇ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਅੱਜ ਬਖਸ਼ੀਆਂ ਦਾਤਾਂ ਜੀ ਲੰਗਰਾਂ ਦੀ ਤੁਰ ਸਵਾਰੀਆਂ ਪ੍ਰਵਾਨ ਕਰਨੀ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਰੀਕਰਮ ਬਖਸ਼ੋ ਅਤੇ ਸਦਾ ਇਸ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬਖਸ਼ੀ ਪਾਲਤਾ ਕਰੋ ਕਿਰਪਾ ਕਰੋ ਗਰੀਬ ਨਿਵਾਜ ਜੀ ਦਤਾਰ ਜੀਓ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਵੀ ਆਈਆਂ ਸਭ ਸੰਗਤਾਂ ਜੀ ਆਜ ਵੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰਜ ਤਿਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਤਾਰ ਪਿਤਾ ਜੀਓ ਅੱਧ ਚੰਨ ਕਾਮਨਾ ਜਰਦਾਸ ਦੀ ਦਰ ਜੀ ਦਰ ਕਰ ਸਿਆਦਾਰ ਬੀਬੀ ਜਸਵੰਤ ਕੌਰ ਆਪਣੀਆਂ ਬਖਸ਼ੀਆਂ ਦਰਦਾਂ ਮੇਰੇ ਦਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਲੈ ਕੇ ਹਾਜ਼ਰ ਦਰ ਪ੍ਰਵਾਨ ਕਰੋ ਸੇਵਕਾਂ ਦੀ ਹਾਜ਼ਰੀ ਪ੍ਰਵਾਨ ਕਰੋ ਭੇਟਾ ਪ੍ਰਵਾਨ ਕਰੋ ਦਰਦਾਰ ਬਖਸ਼ ਕਰਦੇ ਸੇਵਕਾਂ ਨੂੰ ਬੇਅੰਤ ਦਾਤਾਂ ਬਖਸ਼ ਕਰਨੀਆਂ ਸ਼ੁਭਕਾਮਨਾ ਵਾਸਨਾ ਪੂਰੀਆਂ ਕਰਨੀਆਂ ਸ਼ੁਕਰਾਂ ਪੂਰੀਆਂ ਕਰਨੀਆਂ ਯਕੀਨ ਵਿਭਾਗ ਅਤੇ ਆਪਣੀ ਸੇਵਕਾਂ ਨੂੰ ਦਾਤਾਂ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਫਿਰ ਹਮੇਸ਼ਾ ਵਾਸਤੇ ਆਪਣੇ ਚੰਨਾਂ ਦੀ ਸੇਵਾ ਦਾਲ ਬਖਸ਼ਿਸ਼ ਕਰਨੀ ਕਿਰਪਾ ਕਰਤਾ ਦਾਤਿਆਂ ਦੀ ਰਾਜਪਾਤ ਰੱਖ ਸ਼ੁਭਕਾਮਨਾ ਵਾਸਨਾ ਪੂਰੀਆਂ ਕਰੋ ਜੀ ਗੁਰੂ ਗਰੀਬ ਨਿਵਾਜ ਕਿਰਪਾ ਕਰੋ ਕਿ ਦਤਾਰ ਜੀ ਖਾਲਸਾ ਪੰਥ ਨੂੰ ਸੇਖ ਕੌਮ ਨੂੰ ਏਕਤਾ ਸੁਭਾਗ ਪਿਆ ਜੀ ਬਖਸ਼ਿਸ਼ ਕਰਕੇ ਸਤਿਗੁਰੂ ਦਾਜ ਬਖਸ਼ੋ ਚੰਨਾਂ ਨਾਲ ਜੋੜੋ ਗੁਰਬਾਣੀ ਦਾ ਪਿਆਰ ਰੱਖੇ ਦਿੱਤਾ ਹਰ ਮੈਦਾਨ ਜਵਾਨ ਫਤਿਹ ਕਰਨ ਦੀ ਕਿਰਪਾ ਦਾ ਕਰੋ ਗਰੀਬ ਨਿਵਾਜ ਜੀ ਦੂਰ ਦੁਆਰੇ ਕਾਰਨ ਬੈਠੀਆਂ ਲਾਗ ਪਿਤਾ ਗੀਤ ਸਰਵਣ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰੋ ਘੜੀਆਂ ਲਿਖੇ ਰਹੋ ਦਤਾਰ ਆਪ ਨੇ ਸੰਗਤਾਂ ਨੂੰ ਬਖਸ਼ੇ ਨੇ ਸੰਗਤਾਂ ਆਦਿ ਜਾਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਦਾ ਸੰਗਤਾਂ ਮਾਇਆ ਭੇਟਾ ਕਰ ਰਹੀ ਚੰਨਿਆਂ ਪ੍ਰਵਾਨ ਕਰੋ ਬੱਚਿਆਂ ਸਭ ਦੀਆਂ ਕਮਾਈਆਂ ਸਵਲ ਕਰੋ ਕਾਰਜ ਵੱਧ ਬਖਸ਼ੇ ਦਤਾਰ ਸਭ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤਾਂ ਦਾ ਪੂਰੀਆਂ ਕਰੋ ਜੀ ਮੇਰਾ ਦੇ ਕਰਿਆਓ ਸੇਵਾ ਪ੍ਰਵਾਨ ਕਰੋ ਪੁਨਰ ਕਮਾਈ ਬਖਸ਼ੋ ਬਿਹਤਰ ਗੁਨਾਮੀ ਬਖਸ਼ੇ ਬ੍ਰਹਮ ਅੱਜ ਦੇ ਸ਼ਾਮਾਂ ਦੇ ਕਥਕ ਦਰਬਾਰ ਰਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨ ਦਿਨ ਆਦਿ ਬਣਾਓ ਸ਼ੋਧ ਦੇ ਬਿੱਧ ਸਵਾਲਾਂ ਦੀ ਵਾਸਤੇ ਦਤਾਰ ਸਹੀ ਪਿਆਰੇ ਮੇਰੇ ਦਿਲ ਮੇਰੇ ਆਪਣਾ ਨਾਮ ਜਿਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ।
वाहिगुरु जी की फतेह। दोहरा आज्ञा पई अकाल की तभी चलायो, सब सिखन को हुक्म है गुरु मान्यो, गुरु ग्रंथ जी मान्यो, प्रगट गुरां की दे जो प्रभु।

0: ਸੁਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਸਤਨਾਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ, ਘਰ ਪਹਿਲਾ, ਚੌਪਦੇ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰਪ੍ਰਸਾਦ। ਜੀਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ, ਦੁਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮਣੀ ਸਰਨ ਤੁਮਾਰੀ ਆਸਾ, ਤੁਮ ਹੀ ਸਗਨ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਿੱਤਰ ਅਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਹੁਕਮਨਾਮੇ ਕਥਾ ਕੀਰਤਨ ਸਰਵ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਭਾਗ ਜੋ ਆਪ ਜੀ ਨੇ ਅਰਦਾਸ ਉਪਰੰਤ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ, ਗੁਰੂ ਕਿਰਪਾ ਕਰੇ ਸਾਨੂੰ ਉਸ ਦੇ ਉਪਦੇਸ਼ ਦੇ ਚਰਨ ਦੀ ਸਮਤ ਬਖਸ਼ੇ। ਹੁਣ ਸੂਚਨਾਵਾਂ ਜੀ, ਪਹਿਲੀ ਸੂਚਨਾ ਤੇ ਹੈ ਜੋ ਆਪਾਂ ਬਿਲਡਿੰਗਾਂ ਬਣਾ ਰਹੇ ਹਾਂ ਨੌਰਥ ਅਤੇ ਸਾਊਥ ਵਾਲ ਦੀਆਂ, ਉਹਨਾਂ ਵਾਸਤੇ ਦਸਵੰਧ ਕੱਢਣ ਲਈ ਵੱਧ ਤੋਂ ਵੱਧ ਹਿੱਸਾ ਪਾ ਕੇ ਬਖਸ਼ਾਂ ਲਓ ਗੁਰੂ ਸਾਹਿਬ ਦੀਆਂ। ਦੂਸਰੀ ਹੈ ਸੂਚਨਾ, ਸਹਿਜ ਪਾਠ ਘਰਾਂ 'ਚ ਸਰਬੱਤ ਦੇ ਭਲੇ ਰੱਖੇ ਜਾਣੇ ਜਾਂ ਰੱਖਣੇ ਹੈ ਜਾਂ ਰੱਖ ਲਏ, ਆਪ ਨੂੰ ਬੇਨਤੀ ਹੈ ਕਿ ਉਹ ਫਿਰ ਆਰੰਭ ਕਰ ਦਿਓ ਘਰੀ, ਤਾਂ ਫਿਰ ਆਪ ਨੂੰ ਦੱਸਿਆ ਜਾਵੇਗਾ ਜਦੋਂ ਵੀ ਭੋਗ ਪੈਣਗੇ ਉਹ ਸਾਰਿਆਂ ਨੂੰ ਪਹਿਲਾਂ ਇਨਫੋਰਮੇਸ਼ਨ ਦੱਸਤਾ ਜਾਵੇਗਾ ਜੀ। ਸੋ ਜਾਰੀ ਰੱਖੋ ਗੁਰੂ ਦੀ ਬਖਸ਼ ਲੈਂਦੇ ਹੋਏ। ਕੱਲ 25 ਜੂਨ ਨੂੰ ਸ਼ਹੀਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ, ਕੌਮ ਦੇ ਪਹਿਲੇ ਜਰਨਲ ਜਿਨ੍ਹਾਂ ਨੇ ਕਿ ਖਾਲਸਾ ਰਾਜ ਸਥਾਪਨਾ ਕੀਤਾ ਸੀ। 28 ਨੂੰ ਉਹਦੇ ਐਤਵਾਰ ਹੈ ਜੀ, ਡਾਕਟਰ ਅਲੰਕਾਰ ਜੀ ਪਟਿਆਲਾ ਯੂਨੀਵਰਸਿਟੀ ਵੱਲੇ ਆ ਕੇ ਇਲਾਹੀ ਗੁਰ ਦੇ ਕੀਰਤਨ ਸਰਵਣ ਕਰਾਉਣਗੇ 11:20 ਤੋਂ ਲੈ ਕੇ 12:30 ਤੱਕ ਦੁਪਹਿਰ ਵੇਲੇ। 26-27-28 ਨੂੰ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਵਿਆਹ ਦਾ ਪੁਰਬ ਵੀ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਸ਼੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ 3 ਦਿਨੀ ਇਲਾਹੀ ਬਾਣੀ ਦੇ ਅਖੰਡ ਪਾਠ ਦੀ ਸੇਵਾ ਅਤੇ ਨਾਲ ਗੁਰੂ ਕੇ ਲੰਗਰ ਦੀ ਸੇਵਾ ਉਹਨਾਂ ਵੱਲੋਂ ਹੋ ਰਹੀ ਜੀ। 29 ਨੂੰ ਹੈ ਸ਼੍ਰੋਮਣੀ ਭਗਤ ਕਬੀਰ ਜੀ ਦਾ ਜਨਮ ਦਿਨ, ਸੋਮਵਾਰ ਹੈ ਉਸ ਦਿਨ। ਅਤੇ 30 ਨੂੰ ਹੈ ਜੀ ਪ੍ਰਕਾਸ਼ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਮੇਰੀ ਪੀਰੀ ਦੇ ਮਾਰਗ 6ਵੀਂ ਪਾਤਸ਼ਾਹ ਜੀ ਦਾ। 4 ਜੁਲਾਈ ਨੂੰ ਆ ਗਿਆ ਜੀ ਇੰਡੀਪੈਂਡੈਂਸ ਡੇ ਆਫ ਅਮੈਰੀਕਾ, ਸ਼ਾਮ ਨੂੰ ਸਪੈਸ਼ਲ ਕੀਰਤਨ ਦਰਬਾਰ ਹੋਣਗੇ, ਆਈਸਕ੍ਰੀਮ ਵੀ ਹੋਵੇਗੀ ਸ਼ਾਮ ਨੂੰ ਜੀ 4 ਜੁਲਾਈ 'ਤੇ। 5 ਨੂੰ ਵੀ ਸਾਡਾ ਇੱਕ ਇਤਿਹਾਸਿਕ ਦਿਨ ਹੈ, ਜਿਸ ਦਿਨ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ। 9 ਜੁਲਾਈ ਨੂੰ ਸ਼ਹੀਦੀ ਹੈ ਭਾਈ ਮਨੀ ਸਿੰਘ ਦੀ ਜੀ ਦੀ, ਅਤੇ 16 ਨੂੰ ਸਗਰਾਂਦ ਆ ਗਈ ਜੀ ਸਾਵਣ ਦੀ, ਸਾਉਣ ਦੀ, ਅਤੇ ਨਾਲ ਸ਼ਹੀਦੀ ਭਾਈ ਤਾਰੂ ਸਿੰਘ ਜੀ ਦੀ। ਜੁਲਾਈ 13 ਤੋਂ ਲੈ ਕੇ 17 ਤੱਕ ਬੱਚਿਆਂ ਦਾ ਗੁਰਮਤਿ ਕੈਂਪ ਲੱਗ ਰਿਹਾ ਜੀ, 6 ਸਾਲ ਤੋਂ 15 ਸਾਲ ਦਿਆਂ ਦਾ, ਅਤੇ ਉਹ ਆਪ ਜੀ ਨੇ ਫਰੀ ਕੈਂਪ ਹੈ, ਉਸ ਵਿੱਚ ਦਾਖਲ ਕਰਾ ਕੇ ਬੱਚਿਆਂ ਨੂੰ ਅਤੇ ਲਾਭ ਉਠਾਉਣਾ ਜੀ। 3-4-5 ਨੂੰ ਵੱਡਿਆਂ ਦਾ ਗੁਰਮਤ ਕੈਂਪ ਨਾਮ ਸਿਮਰ ਦਲ ਵੀ ਲੱਗ ਰਿਹਾ ਹੈਗਾ ਇਸ ਗੁਰੂ ਘਰ ਵਿਖੇ, ਉਹ ਵੀ ਨੋਟ ਕਰ ਲਓ 3-4-5 ਜੁਲਾਈ ਨੂੰ। 24 ਜੁਲਾਈ ਨੂੰ ਹੈ ਜੀ ਮੀਰੀ ਪੀਰੀ ਦਿਵਸ, ਅਤੇ ਨਾਲ ਬੇਨਤੀ ਆ ਕਿ ਆਪ ਜੀ ਰੁਮਾਲੇ ਲੈ ਕੇ ਨਾ ਆਇਆ ਕਰੋ, ਹੱਥ ਜੋੜ ਕੇ ਬੇਨਤੀ ਹੈ, ਬਹੁਤ ਨੇ ਰੱਖਣ ਵਾਸਤੇ ਥਾਂ ਨਹੀਂ ਹੁੰਦਾ, ਫਿਰ ਇੱਕ ਵਾਰੀ ਲਾ ਕੇ ਆਪਾਂ ਅੰਗ 'ਤੇ ਉਹ ਫਿਰ ਉਹਨਾਂ ਨੂੰ ਰੱਖ ਦਿੰਦੇ ਹਾਂ, ਕਿਉਂਕਿ ਛੋਟੇ ਹੁੰਦੇ ਨੇ ਉਹ, ਇਸ ਕਰਕੇ ਇੱਥੋਂ ਲੈ ਕੇ ਅਤੇ ਵਰਤ ਰਿਹਾ ਕਰੋ। ਭੇਟਾਂ ਤੁਹਾਡੀ ਮਰਜ਼ੀ, ਉਹ ਸੀ ਕੋ ਦੇਣੀ ਤਾਂ ਉਹ ਵੀ ਠੀਕ ਆ, ਨਹੀਂ ਦੇਣੀ ਤਾਂ ਵੀ ਕੋਈ ਨਹੀਂ। ਸੋ ਪਰ ਵਰਤੋਂ 'ਚ ਲੈ ਜੀ ਆਪਾਂ, ਜਿਹੜੇ ਸਾਡੇ ਕੋਲ ਬਹੁਤ ਪਏ ਨੇ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਜੀ ਇਹ। ਅਤੇ ਸੋਮਵਾਰ ਤੋਂ ਸਾਡੇ ਪਾਸ ਆ ਰਹੇ ਨੇ ਗਿਆਨੀ ਕੁਲਦੀਪ ਸਿੰਘ ਜੀ, ਦਮਦਮ ਜਗਸਾਰ ਵਾਲੇ, ਉਹ ਕਥਾ ਕਰਨਗੇ ਇੱਕ ਹਫ਼ਤੇ ਵਾਸਤੇ। ਆਓ ਹੁਣ ਕੀਰਤਨ ਸਰਵ ਕਰੀਏ ਭਾਈ ਸਾਹਿਬ ਹਰਭਜਨ ਸਿੰਘ ਲਹਿਰੀ ਅਤੇ ਉਹਨਾਂ ਦੇ ਜਥੇ ਪਾਸੋਂ 7 ਵਜੇ ਤੱਕ। 7 ਤੋਂ ਬਾਅਦ 7:45 ਤੱਕ ਕਥਾ ਕਰਨਗੇ ਭਾਈ ਸਾਹਿਬ ਸਿਕੱਤਰ ਸਿੰਘ ਜੀ, ਅਤੇ ਫਿਰ 7:30 ਤੋਂ 8:30 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਵਾਲੇ। ਸੋ 8:30 ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੀ ਸੇਵਾ ਪ੍ਰਵਾਨ ਕਰੀ ਫੁੱਲਾਂ ਚੁੱਕਾਂ ਦੀ ਖਿਮਾ ਆਹ ਹੁਣ ਅਤਿ ਸਤਿਕਾਰਯੋਗ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ ਪਾਸੋਂ ਪਾਵਨ ਪਵਿੱਤਰ ਚੱਲ ਰਹੀ ਲੜੀਵਾਰ ਕਥਾ ਸਰਵਣ ਕਰੀਏ ਜੀ। ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨ ਗੁਰੂ ਨਾਨਕ।

ਫਿਰਤ ਫਿਰਤ ਪ੍ਰਭ ਆਇਆ ਭਰਿਆ ਤਉ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਗ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਹੀਂ

ज्यों बुलावहुं त्यों नानक दास बोलै वाहिगुरु जी। श्लोक

ਸਭ ਧਰਤੀ ਸਭ ਭਾਰ ਸਭੇ ਪਾਣੀ ਪੌਣ ਸਭ ਸਭ ਅਗਨੀ ਪਾਤਾਲ ਸਭੇ ਪੁਰੀਆਂ ਖੰਡ ਸਭ ਸਭ ਲੋ ਲੋ ਆਕਾਰ ਹੁਕਮ ਨਾ ਜਾਪਈ ਕਿਤੜਾ

ਪਹਿਲਾ ਅੱਖੀਂ ਪੜਨੇ ਜੇ ਫਿਰਾਂ ਦੇਖਾਂ ਸਭ ਆਕਾਰ ਪੁੱਛਾਂ ਗਿਆਨੀ ਪੰਡਿਤਾਂ ਪੁੱਛਾਂ ਵੇਦ ਵਿਚਾਰ ਪੁੱਛਾਂ ਦੇਵਾਂ ਮਾਨਸਾਂ ਜੋਧ ਕਰੇ ਅਵਤਾਰ ਸਿੱਧ ਸਮਾਧੀ ਸਭ ਸੁਣੀ ਜਾਇ ਦੇਖਾਂ ਦਰਬਾਰ ਅੱਗੇ ਸੱਚਾ ਸੱਚ ਨਾਏ ਨਿਰਭਉ ਭੈ ਵਿਣਸਾਰ ਹੋਰ ਕੱਚੀ ਮੱਤੀ ਕੱਚ ਪਿੱਚ ਅੰਧਿਆਂ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ ਪੌੜੀ ਨਾਇ ਮੰਨਿਐ ਦੁਰਮਤ ਗਈ ਮਤ ਪ੍ਰਗਟੀ ਆਇਆ ਨਾਉ ਮੰਨਿਐ ਹਉਮੈ ਗਈ ਸਭ ਰੋਗ ਗਵਾਇਆ ਨਾਇ ਮੰਨਿਐ ਨਾਮ ਉਪਜੈ ਸਹਿਜੇ ਸੁਖ ਪਾਇਆ ਨਾਇ ਮੰਨਿਐ ਸ਼ਾਂਤੀ ਉਪਜੈ ਹਰ ਮਨ ਵਸਾਇਆ ਨਾਨਕ ਨਾਮ ਰਤਨ ਹੈ।

ਲੋਕ ਹਰ ਧਿਆਇਆ। ਪਰਮ ਸਨਮਾਨ ਯੋਗ ਧੰਨ ਧੰਨ ਸਤਿਗੁਰੂ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀਓ, ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਤੁੱਠੇ ਨੇ ਸਾਨੂੰ ਅੱਜ ਫੇਰ ਮੌਕਾ ਬਖਸ਼ਿਆ ਹੈ ਕੁਝ ਪਲ ਗੁਰੂ ਕੀ ਗੋਦੀ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ, ਜਿੱਥੇ ਜੀਵਨ ਨੂੰ ਸਫਲਾ ਕਰਨ ਦੇ ਲਈ ਆਨੰਦਮਈ ਕਰਨ ਦੇ ਲਈ ਤੁਰਕੀ ਬਾਣੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਹੈ। ਸਤਿਕਾਰਯੋਗ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਬੜੇ ਪਿਆਰ ਨਾਲ ਮਿੱਠੀਆਂ ਸੁਰਾਂ ਵਿੱਚ ਤੁਰਕੀ ਬਾਣੀ ਵਿੱਚ ਦਿੱਤੇ ਹੋਏ ਸੰਦੇਸ਼ ਨੂੰ ਸਾਡੇ ਸਨਮੁੱਖ ਰੱਖ ਰਹੇ ਸਨ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਵਿਚਾਰ ਤਹਿਤ ਜਿਹੜਾ ਸ਼ਬਦ ਅੱਜ ਵਿਚਾਰ ਅਧੀਨ ਹੈ ਉਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ 1241 ਅੰਗ ਤੇ ਸਭਾਏਮਾਨ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੋ ਸਲੋਕ ਅਤੇ ਪੌੜੀ ਅੱਜ ਆਪਾਂ ਵਿਚਾਰਾਂਗੇ। ਜਿਵੇਂ ਮੈਂ ਰੋਜ਼ਾਨਾ ਤਕਰੀਬਨ ਕਹਿ ਦਿੰਦਾ ਹਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਨਿਰੰਕਾਰ ਦੇ ਨਾਮ ਦੀ ਬਾਤ ਹੈ। ਨਾਨਕ ਕੇ ਘਰ ਕੇਵਲ ਨਾਮ, ਇੱਥੇ ਨਾਮ ਤੋਂ ਬਿਨਾਂ ਕੁਝ ਨਹੀਂ। ਨਾਮ ਦੀ ਚਰਚਾ ਹੈ, ਨਾਮ ਜਪਣ ਨਾਲ ਸੁੱਖ ਨੇ, ਨਾਮ ਦੇ ਵਿਸਾਰਨ ਵਾਲੇ ਦੁੱਖਾਂ ਦਾ ਜ਼ਿਕਰ ਹੈ। ਅਸਲ ਮਕਸਦ ਹੈ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਧਾਰਮਿਕ ਹੋ ਜਾਏ। ਧਰਮ ਦਾ ਸੰਬੰਧ ਜਿਹੜਾ ਹੈ ਦੂਸਰੇ ਨਾਲ ਹੁੰਦਾ ਹੈ। ਧਰਮ ਕਰਮ ਕਿਹੜਾ ਜਿਹੜਾ ਦੂਜੇ ਲਈ ਹੋਵੇ, ਸਮਾਜ ਦੇ ਕਿਸੇ ਜੀਵ ਲਈ, ਧੀਆਂ ਪੁੱਤਰਾਂ ਲਈ, ਮਾਂ ਬਾਪ ਲਈ ਵੀ ਇਹ ਧਰਮ 'ਚ ਹੀ ਆਉਂਦੇ ਨੇ। ਸਰੀਰ ਨੂੰ ਵੀ ਧਰਮ ਕਿਹਾ ਹੈ ਅਤੇ ਸਰੀਰ ਦਾ ਹਰ ਅੰਗ ਇੱਕ ਦੂਜੇ ਲਈ ਕੰਮ ਕਰਦਾ। ਅੱਖਾਂ ਵੇਖਣ ਦਾ ਕੰਮ ਕਰਦੀਆਂ ਨੇ, ਉਹਨਾਂ ਆਪ ਤੇ ਕਿਤੇ ਜਾਣਾ ਨਹੀਂ, ਪੈਰਾਂ ਨੂੰ ਸੋਝੀ ਦਿੰਦੀਆਂ, ਦਿਮਾਗ ਨੂੰ ਸੋਝੀ ਦਿੰਦੀਆਂ, ਮਨ ਆਪਣਾ ਕੰਮ ਕਰੀ ਜਾਂਦਾ। ਅਸਲ ਸਮੁੱਚਤਾ ਹੈ, ਅਸੀਂ ਨਾ ਨਿੱਕੇ ਹੁੰਦੇ ਇੱਕ ਪਾਠ ਪੜ੍ਹਦੇ ਹੁੰਦੇ ਸਾਂ, 4 ਨੰਬਰ ਪਾਠ ਸੀ, 36 ਚੌਥੀ ਜਮਾਤ ਦਾ ਹੋਏਗਾ, ਅਤੇ ਉਹਦੇ ਵਿੱਚ ਨਾ ਇੱਕ ਕਵਿਤਾ ਸੀ, ਨਾਂ ਸੀ ਢਿੱਡ ਆ, ਪੇਟ ਜਿਹਨੂੰ ਕਹਿੰਦੇ ਪੰਜਾਬੀ ਦਾ ਲਫ਼ਜ਼ ਢਿੱਡ ਹੀ ਹੈ। ਅਤੇ ਸਾਰੇ ਨਾ ਇੱਕ ਵਾਰੀ ਕੀ ਹੋਇਆ ਕਿ ਉਹਦੇ 'ਚ ਜੋ ਲਿਖਿਆ ਮੈਨੂੰ 2-4 ਪੰਕਤੀਆਂ ਚੇਤੇ ਹੋਣਗੀਆਂ, ਆਉਣਗੀਆਂ ਸਾਰੀ ਤਾਂ ਨਹੀਂ। ਇੱਕ ਦਿਨ ਅੰਗ ਇਕੱਠੇ ਹੋਏ ਸਾਰੇ ਅੰਗ, ਇਹਨਾਂ ਮੀਟਿੰਗ ਕਰ ਲਈ, ਆਪਣਾ ਆਪਣਾ ਰੋਣਾ ਰੋਏ। ਇਹ ਅੰਗ ਕੀ ਕਹਿੰਦੇ ਵੀ ਸਾਰਾ ਦਿਨ ਪੈ ਮਿਹਨਤ ਕਰੀਏ, ਢਿੱਡ ਨਿਕੰਮੇ ਨੂੰ ਪੈ ਭਰੀਏ। ਕਹਿਣ ਲੱਗੇ ਦਿਨ ਰਾਤ ਅਸੀਂ ਲੱਗੇ ਰਹਿੰਦੇ, ਅੱਖਾਂ ਆਪਣਾ ਕੰਮ ਕਰਦੀਆਂ, ਹੱਥ ਆਪਣੇ ਕੰਮ ਕਰਦੇ, ਪੈਰ ਆਪਣਾ ਕੰਮ ਕਰਦਾ, ਜੀਭ ਆਪਣਾ ਕੰਮ ਕਰਦੇ, ਦੰਦ ਆਪਣਾ ਕੰਮ ਕਰਦੇ, ਤੇ ਭਰਦੇ ਕਿਨੂੰ ਆ, ਢਿੱਡ ਨੂੰ ਜਿਹੜਾ ਵਿਹਲਾ ਹੈ। ਹੁਣ ਅੱਜ ਤੋਂ ਗਾਂ ਇਹਨੂੰ ਨਾ ਆਪਾਂ ਸਟਰਾਈਕ ਕਰਕੇ ਬਹਿ ਗਏ ਵੀ ਆਪਾਂ ਨਹੀਂ ਇਹਦੇ 'ਚ ਕੁਝ ਵੀ ਪਾਉਣਾ, ਅਸੀਂ ਕਿਉਂ ਕਰੀਏ ਮਿਹਨਤ, ਅਸੀਂ ਕਿਉਂ ਕੰਮ ਕਰੀਏ, ਅਸੀਂ ਬਹਿ ਜਾਂਦੇ, ਹੁਣ ਬਹਿ ਗਏ। ਉਹਦਾ ਮਕਸਦ ਸੀ, ਹਰ ਕਵਿਤਾ ਦਾ ਮਤਲਬ ਹੁੰਦਾ, ਹਰ ਕਹਾਣੀ ਦਾ ਮਤਲਬ ਹੁੰਦਾ ਹੈ, ਬੱਚੇ ਨੂੰ ਪੜ੍ਹਾਉਣ ਦਾ ਮਤਲਬ ਹੈ। ਉਹਦਾ ਮਤਲਬ ਸੀ ਵੀ ਉਹ ਜਦੋਂ 2 ਦਿਨ 3 ਦਿਨ 4 ਦਿਨ ਅੰਦਰ ਪਾਇਆ ਹੀ ਕੁਝ ਨਾ, ਵੀ ਕਿਉਂ ਭਰੀਏ ਨਿਕੰਮੇ ਨੂੰ, ਕਿ ਕਮਜ਼ੋਰੀ ਆਉਣੀ ਸ਼ੁਰੂ ਹੋ ਗਈ, ਅੱਖਾਂ ਨੂੰ ਵੀ ਧੁੰਦਲਾ ਦਿਸਣ ਲੱਗ ਪਿਆ, ਜੀਭ ਸੁੱਕਣ ਲੱਗ ਪਈ,
ਹੱਥ ਕਮਜ਼ੋਰ ਹੋ ਗਏ, ਉੱਠਣ ਤੋਂ ਰਹੀ ਜਾਣ, ਤੇ ਫਿਰ ਪਤਾ ਲੱਗਾ ਵੀ ਨਹੀਂ ਇਹਦਾ ਵੀ ਕੰਮ ਹੈ ਜੋ ਇਹਦੇ ਵਿੱਚ ਪਾ ਦਿੰਦੇ ਹਾਂ ਨਾ ਅਸੀਂ ਮਿਹਨਤ ਕਰਕੇ, ਇਹ ਉਹਨੂੰ ਪਚਾਉਂਦਾ, ਪਚਾ ਕੇ ਉਹਦਾ ਖੂਨ ਬਣਾਉਂਦਾ ਹੈ, ਖੂਨ ਨੂੰ ਸਾਡੇ ਅੰਗ ਅੰਗ ਤੱਕ ਪਚਾ ਕੇ ਤਾਕਤ ਦਿੰਦਾ ਹੈ। ਰਲ ਮਿਲ ਕੇ ਚੱਲਦਾ ਕੰਮ, ਸਮਾਜ ਵੀ ਰਲ ਕੇ ਚੱਲਦਾ ਹੈ, ਹਰ ਇੱਕ ਦਾ ਆਪਣਾ ਕੰਮ ਹੈ। ਜੇ ਇੱਕ ਮਹਿਕਮਾ ਕੰਮ ਕਰਨ ਹਟ ਜਾਏ ਨਾ, ਬਿਜਲੀ ਮਹਿਕਮਾ ਕਹਿੰਦੇ ਬਿਜਲੀ ਬੰਦ ਕਰ ਦੇਣੀ ਹੈ ਤੇ ਕੋਈ ਸਾਰੇ ਕੰਮ ਰੁਕ ਜਾਣੇ ਤੁਹਾਡੇ। ਨੈੱਟ 'ਚ ਕੰਮ ਕਰਨ ਵਾਲੇ ਕਹਿਣ ਅਸੀਂ ਨਹੀਂ ਕਰਦਾ ਤੇ ਨੈੱਟ ਬਿਨਾਂ ਵੀ ਤੁਹਾਡਾ ਗੁਜ਼ਾਰਾ ਨਹੀਂ। ਕੋਈ ਵੀ ਕੰਮ ਦੇਣ ਲਓ, ਪੈਰਾਂ ਤੋਂ ਲੈ ਕੇ ਜੁੱਤੀ ਤੋਂ ਲੈ ਕੇ ਸਿਰ ਦੀ ਪੱਗ ਤੀਕ ਹਰ ਇੱਕ ਕੰਮ ਕਰਦਾ ਪਿਆ ਸਾਡੇ ਤੀਕ ਪਹੁੰਚਦਾ। ਇਹ ਸਮੁੱਚਤਾ ਇੱਕ ਦੂਜੇ ਦਾ ਸਹਿਯੋਗ ਹੈ। ਇਸ ਤਰ੍ਹਾਂ ਨਿਰੰਕਾਰ ਵੀ ਸਮੁੱਚਤਾ 'ਚ ਵੇਖਣਾ ਪੈਣਾ ਹੈ। ਸਮੁੱਚਤਾ 'ਚ ਜੋ ਜੋ ਦਿਸਦਾ ਨਿਰੰਕਾਰ ਦਾ ਪੈਦਾ ਕੀਤਾ ਉਹ ਖਰੇ ਆਪ ਕਿੱਡਾ ਕੁ ਵੱਡਾ ਹੋਵੇ। ਅਤੇ ਸਾਡਾ ਮਕਸਦ ਹੈ ਧਾਰਮਿਕ, ਦੂਜਿਆਂ ਲਈ ਕੰਮ ਕਰਨਾ, ਇਹਨੂੰ ਧਰਮ ਕਹਿੰਦੇ ਨੇ, ਦੂਜੇ ਲਈ। ਇਹ ਵੀ ਦੂਜੇ ਲਈ ਹੈ, ਜਿਹਨੇ ਬੱਤੀ ਬਣਾਈ ਦੂਜੇ ਲਈ ਬਣਾਈ ਹੈ, ਉਹ ਸਦਾ ਆਪਣੇ ਪੇਟ ਦਾ ਵੀ ਕੰਮ ਨਾਲ ਹੈ, ਤਨਖਾਹ ਮਿਲੀ ਹੈ, ਉਹ ਵੀ ਕੰਮ ਜ਼ਰੂਰੀ ਹੈ। ਸੜਕ ਬਣਾਉਣ ਵਾਲਾ ਸੜਕ ਬਣਾ ਕੇ ਮਜ਼ਦੂਰੀ ਲੈਂਦਾ, ਲੇਕਿਨ ਲੋਕਾਂ ਲਈ ਬਣਾ ਰਿਹਾ। ਇੱਕ ਦੂਜੇ ਨਾਲ ਡਿਪੈਂਡਡ ਹਾਂ, ਸੰਬੰਧਿਤ ਹਾਂ। ਇਸ ਲਈ ਗੁਰਮਤਿ ਵਿਚਾਰਧਾਰਾ ਨੇ ਕਿਹਾ ਏਕ ਪਿਤਾ, ਸਾਰੇ ਇੱਕ ਦੇ ਪੈਦਾ ਕੀਤੇ ਹੋਏ ਹਾਂ, ਉਹਦੇ ਧੀਆਂ ਪੁੱਤਰ ਹਾਂ, ਉਹਦੀ ਸਾਰੀ ਕਾਇਨਾਤ ਵੀ ਉਹਦੀ ਹੈ। ਚੰਗੇ ਵੀ ਉਹਨੇ ਪੈਦਾ ਕੀਤੇ, ਮੰਦੇ ਵੀ ਉਹਨੇ ਪੈਦਾ ਕੀਤੇ, ਕਿਉਂ? ਉਹਦਾ ਨਿਯਮ ਚੱਲਦਾ ਪਿਆ। ਤੇ ਅਸਰੀਅਤ ਇਹ ਹੈ ਕਿ ਅਸੀਂ ਪਰਉਪਕਾਰ ਕਰਨਾ ਸਿੱਖ ਜਾਈਏ, ਭੁੱਖੇ ਨੂੰ ਵੇਖ ਕੇ ਤੇ ਉਹਦਾ ਸਾਨੂੰ ਭੁੱਖ ਮਿਟਾਉਣ ਦਾ ਯਤਨਸ਼ੀਲ ਹੋਣਾ ਬਣਦਾ ਹੈ। ਮੈਂ ਸਵੇਰੇ ਹੀ ਪੜ੍ਹ ਰਿਹਾ ਸਾਂ ਹਜ਼ਰਤ ਮੂਸਾ ਜੀ ਦੀ ਬਾਤ, ਬੜਾ ਪਿਆਰਾ ਪੈਗੰਬਰ ਹੋਇਆ। ਕਹਿਣ ਲੱਗੇ ਉਹਨੂੰ ਇੱਕ ਦਿਨ ਸੁਪਨਾ ਆ ਗਿਆ, ਰਾਤ ਸੁੱਤੇ ਪਏ ਨੂੰ, ਤੇ ਸੁਪਨੇ 'ਚ ਦੋ ਫਰਿਸ਼ਤੇ ਗੱਲਾਂ ਕਰਦੇ ਨੇ। ਫਰਿਸ਼ਤਿਆਂ ਦਾ ਸੁਪਨਾ ਵਿਰਲੇ ਵਿਰਲੇ ਨੂੰ ਆਉਂਦਾ, ਬਹੁਤਿਆਂ ਨੂੰ ਤੇ ਹੋਰ ਬਥੇਰੇ ਭੂਤਾਂ ਪ੍ਰੇਤਾਂ ਦੇ ਬਥੇਰੇ ਆ ਜਾਂਦੇ, ਡਰ ਕੇ ਬੜਵਾਏ ਉੱਠਦੇ। ਤੇ ਉਹ ਪਰੇ ਉਹ ਫਰਿਸ਼ਤੇ ਕੀ ਗੱਲਾਂ ਕਰਦੇ ਨੇ, ਕਹਿਣ ਲੱਗੇ ਵੀ ਇਸ ਵਾਰ ਹੱਜ ਤੇ ਬੜੀ ਦੁਨੀਆ, ਲੱਖਾਂ ਲੋਕ ਹੱਜ ਤੇ ਆਏ। ਇਹ ਧਿਆਨ ਨਾਲ ਸੁਣਨ ਲੱਗ ਪਿਆ, ਕਿਉਂਕਿ ਇਹ ਵੀ ਹੱਜ ਤੇ ਗਿਆ ਹੋਇਆ ਸੀ, ਹੱਜ ਕਰਕੇ ਆਇਆ ਸੀ। ਕਹਿਣ ਲੱਗਾ ਦੇ ਉਹ ਜਿਹੜੇ ਫਰਿਸ਼ਤੇ ਗੱਲਾਂ ਕਰਨ ਵੀ ਇਸ ਵਾਰ ਹੱਜ ਤੇ ਬੜੀ ਦੁਨੀਆ ਗਈ, ਪਰ ਸਿਰਫ ਇੱਕ ਬੰਦੇ ਦਾ ਹੱਜ ਜਿਹੜਾ ਉਹ ਥਾਂ ਪਿਆ ਪ੍ਰਵਾਨ ਹੋਇਆ, ਇਹਨਾਂ 'ਚ ਲੱਖਾਂ 'ਚ ਇੱਕ ਦਾ ਥਾਂ ਪਿਆ, ਇੱਕ ਦਾ ਪ੍ਰਵਾਨ ਹੋਇਆ। ਤੇ ਮੂਸੇ ਨੇ ਸੋਚਿਆ ਵੀ ਮੇਰੀ ਗੱਲ ਕਰਦੇ ਹੋਣੇ, ਮੇਰਾ ਨਾਂ ਲੈਣਗੇ, ਵੀ ਮੈਂ ਵੀ ਗਿਆ ਸਾਂ, ਮਨੇ ਬੜੇ ਰਹਿਤ ਰੱਖੀ ਹੈ, ਜੋ ਜੋ ਢੰਗ ਤਰੀਕੇ ਸੰਸਾਰ ਮੈਂ ਅਪਣਾਏ। ਤੇ ਸੁਣਾ ਭਲਾ ਕੀ ਕਹਿੰਦੇ, ਉਹ ਗੱਲਾਂ ਕਰ ਲੱਗ ਪਏ, ਕਿਹੜਾ ਇੱਕ? ਇੱਕ ਨੇ ਪੁੱਛਿਆ, ਦੂਜਾ ਕਹਿੰਦਾ ਵੀ ਹੋਇਆ ਵੀ ਹੱਜ ਉਹਦਾ ਪ੍ਰਵਾਨ ਜਿਹੜਾ ਗਿਆ ਹੀ ਨਹੀਂ, ਹੁਣ ਗਿਆ ਨਹੀਂ, ਹੱਜ ਪ੍ਰਵਾਨ ਹੋ ਗਿਆ। ਤੇ ਹੈਰਾਨਗੀ ਵਾਲੀ ਗੱਲ ਹੋ ਗਈ, ਕਹਿਣ ਲੱਗੇ ਇੱਕ ਦੂਜੇ ਨੂੰ ਪੁੱਛਦਾ ਕਿੱਥੋਂ ਦਾ? ਕਹਿਣ ਲੱਗਾ ਬੁਖਾਰੇ ਦਾ, ਇੱਕ ਮੋਚੀ, ਉਹਦਾ ਹੱਜ ਪ੍ਰਵਾਨ ਹੋ ਗਿਆ। ਹੱਜ ਤੇ ਗਿਆ ਵੀ ਨਹੀਂ, ਹੱਜ ਪ੍ਰਵਾਨ ਹੋ ਗਿਆ, ਇਹ ਹੈਰਾਨਗੀ ਵਾਲੀ ਬਾਤ ਸੀ। ਮੂਸਾ ਉੱਠਿਆ ਸਵੇਰੇ, ਕਹਿਣ ਲੱਗਾ ਯਾਰ ਸੁਪਨਾ ਇੱਦਾਂ ਦਾ ਆਇਆ, ਮੈਂ ਵੀ ਹੱਜ ਤੇ ਗਿਆ, ਪ੍ਰਵਾਨ ਮੇਰਾ ਹੋਇਆ ਨਹੀਂ, ਲੱਖਾਂ ਲੋਕ ਗਏ, ਪ੍ਰਵਾਨ ਹੋਇਆ ਨਹੀਂ, ਉਹ ਕਿਹੜਾ ਹੋਏਗਾ? ਉਹਨੂੰ ਲੱਭਣ ਤੁਰ ਪਿਆ, ਲੱਭਦਾ ਲੱਭਦਾ ਬੁਖਾਰੇ ਪਹੁੰਚ ਗਿਆ, ਜਿਹੜਾ ਉਹਨੂੰ ਦੱਸਿਆ ਸੀ ਫਰਿਸ਼ਤਿਆਂ ਨੇ ਜਿਹੜੀ ਗੱਲ ਕੀਤੀ ਸੀ। ਮੋਚੀ ਉਹਨੇ ਲੱਭ ਲਿਆ ਤੇ ਜਾ ਕੇ ਉਹਦੇ ਅੱਗੇ ਨਮਸਕਾਰ ਕਰਨ ਲੱਗਾ, ਤੂੰ ਧੰਨ ਹੈ, ਤੇਰਾ ਹੱਜ ਪ੍ਰਵਾਨ ਹੋ ਗਿਆ। ਕਹਿਣ ਲੱਗਾ ਮੈਂ ਤੇ ਅੱਜ ਗਿਆ ਹੀ ਨਹੀਂ। ਕਹਿਣ ਲੱਗਾ ਨਹੀਂ, ਕੋਈ ਗੱਲ ਹੈ ਜ਼ਰੂਰ, ਤੂੰ ਕੋਈ ਪੁੰਨ ਦਾ ਕਰਮ ਕੀਤਾ, ਕੋਈ ਦਾਨ ਦਾ ਕਰਮ ਕੀਤਾ, ਕੋਈ ਨਾ ਕੋਈ ਤੂੰ ਇਹਨਾਂ ਦਿਨਾਂ 'ਚ ਕੋਈ ਚੰਗਾ ਕਰਮ ਕੀਤਾ, ਕੋਈ ਚੇਤੇ ਘਰ ਭਲਾ, ਉਹ ਕਿਹੜਾ ਕਾਰਨ ਹੈ ਜਿਹਦਾ ਤੇਰਾ ਹੱਜ ਪ੍ਰਵਾਨ ਹੋ ਗਿਆ?
ਤੇ ਉਹ ਸੋਚਣ ਲੱਗ ਪਿਆ, ਸੋਚਦਿਆਂ ਸੋਚਦਿਆਂ ਕਹਿੰਦਾ ਹਾਂ ਇੱਕ ਕੰਮ ਮੇਰੇ ਕੋਲੋਂ ਹੋ ਗਿਆ, ਅੱਲਾਹ ਨੇ ਕਰਵਾ ਲਿਆ ਸੀ। ਕੀ ਕਹਿਣ ਲੱਗਾ, ਥੋੜੇ ਦਿਨ ਹੋਏ ਮੈਂ ਆਪਣੇ ਘਰ ਆਇਆ ਦੁਪਹਿਰ ਦਾ ਲੰਗਰ ਕੱਫਾ ਛਕਣ, ਤੇ ਭਾਗਾਂ ਵਾਲੀ ਘਰ ਵਾਲੀ ਕਹਿਣ ਲੱਗੀ ਭਈ ਅੱਜ ਤੇ ਘਰੇ ਹੁਣ ਸਲੂਣਾ ਕੋਈ ਨੀ, ਸਬਜ਼ੀ ਕੋਈ ਨੀ ਹੈ, ਰੁੱਖੀ ਖਾਣੀ ਪੈ ਗਈ ਹੈ ਨੀ। ਹਾਂ ਘਰਾਂ ਚ ਕਿਸ ਵੇਲੇ ਨਹੀਂ ਵੀ ਹੁੰਦਾ, ਅਸੀਂ ਕੋਈ ਬਾਤ ਨਹੀਂ। ਤੇ ਕਹਿਣ ਲੱਗੀ ਕੋਈ ਨੀ ਤੁਸੀਂ ਬੈਠੋ, ਹੁਣੇ ਖਵਾਉਂਦੀ ਆ, ਮੈਂ ਗੁਆਂਢਣ ਦਿਓ ਲੈ ਆਉਂਦੀ। ਇਸ ਲਈ ਗੁਆਂਢੀ ਨੂੰ ਹਮਸਾਏ ਕਿਹਾ ਜਾਂਦਾ ਹੈ, ਬਹੁਤ ਜ਼ਰੂਰੀ ਹੁੰਦਾ, ਇੱਥੇ ਲੋੜ ਨਹੀਂ ਪੈਂਦੀ। ਇੱਥੇ ਤੇ ਆਪੋ ਆਪਣੇ ਕਮਰਾ ਵੀ ਵੱਖੋ ਵੱਖਰੇ, ਇੱਥੇ ਦੇ ਪਿਓ ਪੋਤੀ ਜਿਹੜੇ ਗੁਆਂਢੀ ਬਣੇ ਹੁੰਦੇ ਨੇ ਉਹਦਾ ਆਪਣਾ ਕਮਰਾ, ਉਹਦਾ ਆਪਣਾ ਕਮਰਾ, ਮਾਂ ਬਾਪ ਦਾ ਕਮਰਾ ਆਪਣਾ, ਪੁੱਤ ਨੂੰਹ ਦਾ ਕਮਰਾ ਵੱਖਰਾ, ਨਾ ਉਹਦੇ ਮੱਥੇ ਲੱਗੇ ਨਾ ਉਹਦੇ ਮੱਥੇ ਲੱਗੇ। ਗੁਆਂਢੀਆਂ ਵਾਲੀ ਗੱਲ ਹੈ ਨਾ, ਗੁਆਂਢੀ ਤਾਂ ਫਿਰ ਕਿਸੇ ਵੇਲੇ ਆਖੇ ਲੱਗ ਜਾਣ। ਉਹ ਗੁਆਂਢਣ ਗਈ, ਗਈ ਤੇ ਲੈਣ ਵੀ ਆਮ ਆਮ ਪੰਜਾਬੀ ਲੋਕ ਇੱਕ ਦੂਜੇ ਤੋਂ ਕੰਧ ਉੱਪਰ ਦੇ ਵੀ ਫੜ ਲੈਂਦੇ ਨੇ, ਇਹ ਲੈਣ ਦੇਣ ਚੱਲਦਾ ਉੱਥੇ, ਉੱਥੇ ਦਾ ਰਿਵਾਜ, ਇੱਥੇ ਰਿਵਾਜ ਹੈ ਨਹੀਂ। ਚਲੀ ਗਈ ਬੜੀ ਛੇਤੀ, ਆ ਗਈ, ਦਿਨਾਂ ਕੁ ਟਾਈਮ ਲੱਗਣ ਲੱਗ ਗਿਆ, ਆਣ ਕੇ ਤੇ ਖਾਲੀ ਕੌਲੀ ਲੈ ਕੇ ਆ ਗਈ ਤੇ ਅੱਖਾਂ ਚ ਅੱਥਰੂ ਨੇ ਕਿਰਦੇ ਪਏ ਨੇ ਅੱਖਾਂ ਚੋਂ। ਘਰ ਵਾਲੇ ਪੁੱਛਿਆ ਹੋਇਆ ਕਿ ਤੈਨੂੰ ਕੀ ਗੱਲ ਹੋ ਗਈ, ਖਾਲੀ

ਮੈਂ ਅੱਜ ਯਤਨ ਕੀਤਾ ਹੈ ਬਾਹਰ ਵੀ ਹੁਣ ਕੁਛ ਤੇ ਬਣਾਉਣਾ ਪੈਣਾ ਹੈ। ਇੱਕ ਮਰਿਆ ਹੋਇਆ ਖੋਤਾ ਮਿਲਿਆ, ਮੈਂ ਉਹਨੂੰ ਬਣਾਇਆ ਥੋੜ੍ਹਾ ਜਿਹਾ ਪੱਟ ਜਿਹਾ ਲਾ ਕੇ ਆਪਣੇ ਨੂੰ ਯਤਨ ਕੀਤਾ ਬਣਾਉਣ ਦਾ, ਵੀ ਖੇਤੀ ਨੂੰ ਝੁਲਕਾ ਤੇ ਦੇਣਾ ਨਾ। ਤੇ ਹੁਣ ਮੈਂ ਤੈਨੂੰ ਉਹ ਕਿਹੜੇ ਮੂੰਹ ਨਾਲ ਕਿਹੜੇ ਢੰਗ ਨਾਲ ਤੈਨੂੰ ਦੇ ਦੇਵਾਂ, ਉਹ ਤੇਰੇ ਦੇਣ ਵਾਲਾ ਤੇਰੇ ਖਾਣ ਵਾਲਾ ਹੈ ਹੀ ਨਹੀਂ। ਕਹਿਣ ਲੱਗੇ ਇਸ ਲਈ ਮੈਂ ਖਾਲੀ ਆ ਗਈ ਹਾਂ ਤੇ ਰੋਣਾ ਇਸ ਗੱਲ ਦਾ ਵੀ ਗਰੀਬਣੀ ਵਿਚਾਰੀ ਖਰੇ ਕਦੋਂ ਦੀ ਭੁੱਖੀ। ਪਤੀ ਨੇ ਕਿਹਾ ਫਿਰ ਇੱਦਾਂ ਕਰ ਫਿਰ ਵੀ ਚਲੋ ਕਿਸੇ ਗਰੀਬ ਦੀ ਬਾਂਹ ਫੜ ਲੈਣੀ ਚਾਹੀਦੀ ਆ, ਵੰਡ ਕੇ ਛਕਣ ਦਾ ਸਿਧਾਂਤ ਸਾਡਾ ਵੀ ਹੈ ਨਾ, ਉਹਨਾਂ ਦਾ ਵੀ ਹੈ। ਕਿਹੜਾ ਧਰਮ ਜਿਹੜਾ ਗੱਲ ਕਿਹਾ ਵੀ ਵੰਡ ਕੇ ਨਹੀਂ ਛਕਣਾ, ਕਿਉਂਕਿ ਧਰਮ ਹੈ ਹੀ ਦੂਜੇ ਦੇ ਕੰਮ ਆਉਣਾ, ਦੂਜੇ ਦੇ ਕੰਮ ਆਉਣ ਨੂੰ ਹੀ ਧਰਮ ਕਿਹਾ ਜਾਂਦਾ ਜੀ। ਕਹਿਣ ਲੱਗਾ ਇੱਦਾਂ ਕਰ ਵੀ ਘਰ 'ਚ ਨਾ ਫਲਾਣੇ ਫਲਾਣੇ ਥਾਂ 'ਤੇ ਕੋਈ ਮਾਇਆ ਕੋਈ ਧਨ ਪਿਆ ਹੋਇਆ, ਮੈਂ ਯਾਰ ਕਿ ਨਾ ਕਈ ਚਿਰ ਤੋਂ ਇਕੱਠਾ ਕਰਦਾ, ਕਈ ਚਿਰ ਹੋ ਗਿਆ, ਗਰੀਬ ਬੰਦੇ ਨੇ ਇਕੱਠਾ ਵੀ ਕਿੱਥੋਂ ਕਰ ਲੈਣਾ। ਮੇਰੀ ਰੀਝ ਸੀ ਵੀ ਯਾਰ ਕਿ ਮੈਂ ਹੱਜ ਜਾ ਕੇ ਆਵਾਂ ਅਤੇ ਇੰਜ ਕਰ ਵੀ ਜਾ ਉਹਦੇ ਘਰ ਦਾ ਰੋਟੀ ਪੱਕ ਪੱਕ ਜੇ ਜਾ ਕੇ ਉਹਨੂੰ ਦੇ, ਮੈਂ ਫਿਰ ਇਕੱਠਾ ਕਰਕੇ ਹੱਜ ਅਗਲੇ ਸਾਲ ਕਰ ਲਊਂਗਾ। ਗਰੀਬ ਬੰਦੇ ਦੀ ਬੜਾ ਔਖਾ ਹੁੰਦਾ। ਕਹਿੰਦਾ ਹਾਂ ਮੈਂ ਉਹ ਸਾ ਮਾਇਆ ਉਹਦੇ ਹੱਥ ਘਰ ਘਾਲ ਦਿੱਤੀ ਸੀ, ਉਹਦੇ ਘਰ ਚੁੱਲ੍ਹਾ ਪੱਕ ਗਿਆ ਹੋਣਾ, ਹੋ ਸਕਦਾ ਇਹੀ ਮੇਰੇ ਕੋਲ ਕਿਤੇ ਕੰਮ ਨਕਾਰ ਨੇ ਅੱਲਾ ਨੇ ਕਰਵਾ ਲਿਆ। ਔਰ ਉਹਦਾ ਹੱਜ ਪ੍ਰਵਾਨ ਹੋ ਗਿਆ ਬਿਨਾਂ ਜਾਣ ਦਿਓ, ਖਿਆਲ ਕਰਿਆ ਜੇ। ਗੁਰਮਤ ਵੀ ਇਹੀ ਬਾਤ ਸਿਖਾਉਂਦੀ ਹੈ, ਗਰੀਬ ਦਾ ਮੂੰਹ ਗੁਰੂ ਕੀ ਗੋਲਕ, ਉਪਰੀ ਦੇ ਬਾਤ ਹੀ ਕੋਈ ਨਹੀਂ, ਦਸਵੰਧ ਕੱਢਣਾ ਕਾਹਦੇ ਲਈ ਹੈ। ਆਂਢ ਗਵਾਂਢ ਕੋਈ ਪਛੜ ਗਿਆ ਉਹ ਗੱਲ ਵੱਖਰੀ, ਵੀ ਅਸੀਂ ਲੰਗਰ ਲਾਉਂਦੇ ਹਾਂ ਰੱਜਿਆਂ ਨੂੰ ਰਜਾਉਣ ਦੇ ਲਈ, ਸੜਕਾਂ 'ਤੇ ਰੋਕ ਰੋਕ ਕੇ ਗੱਡੀਆਂ ਬੱਸਾਂ, ਗਰੀਬ ਆਏ ਨੂੰ ਭਾਵੇਂ ਨਾ ਹੀ ਦਈਏ ਘਰ, ਢੰਗ ਗਲਤ ਅਪਣਾ ਲਿਆ ਅਸਾਂ ਨੇ। ਲੋੜਵੰਦ ਦੀ ਇਮਦਾਦ, ਲੋਕਵੰਦ ਦਾ ਵੈਸੇ ਦਾ ਬੱਚਾ ਪੜ੍ਹਾ ਦੇਣਾ, ਹੱਜ ਹੋ ਜਾਂਦਾ ਹੈ, ਤੀਰਥ ਯਾਤਰਾ ਹੋ ਜਾਂਦੀ, ਗੁਰਦੁਆਰੇ ਜਾਣਾ ਹੋ ਜਾਂਦਾ ਹੈ, ਕਿਸੇ ਗਰੀਬ ਦੀ ਧੀ ਨੂੰ ਸੂਟ ਲੈ ਕੇ ਦੇ ਦੇਣਾ, ਕਿਸੇ ਨੂੰ ਬੱਚੇ ਨੂੰ ਪੜ੍ਹਾ ਦੇਣਾ, ਕਿਸੇ ਨੂੰ ਦਵਾਈ ਲੈ ਦੇਣੀ ਜੇ ਤੇਰੇ ਕੋਲ ਹੈ, ਤੇ ਉਹ ਆਪਣੇ ਆਪ ਪਹੁੰਚ ਜਾਂਦੀ ਨਿਰੰਕਾਰ ਦੇ ਦਰ ਤੇ। ਹੱਜ ਵੀ ਹੋ ਜਾਂਦਾ, ਯਾਤਰਾ ਵੀ ਹੋ ਜਾਂਦੀ ਹੈ, ਸਭ ਕੁਝ ਸਫਲਾ ਹੋ ਜਾਂਦਾ। ਧਰਮ ਦਾ ਕੰਮ ਇਹ ਹੈ, ਧਰਮ ਇਹ ਬਾਤ ਸਿਖਾਉਂਦਾ ਹੈ ਤੇ ਕਰੇਗਾ ਉਹੀ ਨਾ ਜਿਹਦੇ ਮਨ 'ਚ ਧਰਮ ਦੀ ਬਾਤ ਹੋਏਗੀ, ਦੂਜੇ ਨੂੰ ਆਪਣਾ ਸਮਝੇਗਾ। ਜੇ ਗੁਆਂਢੀ ਨਾਲ ਈਰਖਾ ਹੀ ਚੱਲਦੀ ਰਹੀ ਵੀ ਉਹਨੇ ਗੱਡੀ ਲੈ ਆਉਂਦੀ, ਉੱਥੇ ਸੜ ਸੜ ਕੇ ਭੁੱਜ ਭੁੱਜ ਕੇ ਕੋਲੇ ਹੋ ਜਾਣਾ, ਰਹਿਣਾ ਕੱਕਣਾ ਕਿਵੇਂ ਕਰੇਗਾ। ਜੇ ਹਮਸਾਏ ਸਮਝਾਂਗੇ ਕਿ ਨਿਰੰਕਾਰ ਦੇ ਪੈਦਾ ਕੀਤੇ ਨੇ, ਔਗਣ ਕਿਹਦੇ ਵਿੱਚ ਨਹੀਂ ਹੁੰਦੇ, ਔਗਣ ਨਾ ਵੇਖਿਆ ਕਰੋ, ਸਾਂਝ ਕਰੀਜੈ ਗੁਣਾ ਕੇਰੀ ਛੋੜ ਔਗਣ ਚਲੀਏ। ਔਗਣ ਵੇਖਣੇ ਤੇ ਆਪਣੇ ਵੇਖੋ, ਗੁਆਂਢੀ ਦੇ ਨਾਂ ਵੇਖੋ, ਆਂਢ ਗੁਆਂਢ ਦੇ ਨਾਂ ਵੇਖੋ ਭਾਈ, ਆਪਣੇ ਵੇਖੋ, ਆਪਣੇ ਸਿਫਤ ਦੂਜੇ ਵਿੱਚ ਵੇਖ ਲਓ ਜਿਹਦੇ ਵਿੱਚ ਵੀ ਹੋਏ। ਹਰ ਬੰਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਜੇ, ਐਵੇਂ ਨਿਰੰਕਾਰ ਨੂੰ ਉਲਾਮੇ ਨਾ ਦੇਈ ਜਾਓ, ਉਲਾਮੇ ਦੇਈ ਜਾਂਦੇ ਸੱਚੇ ਪਾਤਸ਼ਾਹ, ਸ਼ੁਕਰਾਨਾ ਕਰੋ, ਸ਼ੁਕਰਾਨਾ, ਸ਼ੁਕਰ ਸ਼ੁਕਰ ਕਰ। ਇਸੇ ਨੂੰ ਕਹਿੰਦੇ ਭਾਣੇ 'ਚ ਰਹੇ ਭਾਈ, ਜੋ ਦੇਤਾ ਉਹਦਾ ਸ਼ੁਕਰ ਕਰ। ਰਜਾ ਤੇ ਰਹਿਮਤ ਦੋ ਕੰਢੇ ਨੇ ਸਿੱਖੀ ਦੇ, ਮਨੁੱਖਤਾ ਦੇ ਕਹਿ ਲਓ। ਜੇ ਕੋਈ ਪ੍ਰਾਪਤ ਹੋ ਗਿਆ ਤੇ ਤੇਰੀ ਰਹਿਮਤ, ਜੇ ਕੋਈ ਚਲਾ ਗਿਆ ਹੱਥੋਂ ਗਵਾਚ ਗਿਆ ਘਾਟਾ ਪੈ ਗਿਆ ਤੇ ਕਹੋ ਜੀ ਤੇਰੀ ਰਜਾ, ਕਿੱਡਾ ਸੌਖਾ ਤਰੀਕਾ। ਨਿਰੰਕਾਰ ਨਾਲ ਝਗੜਾ ਨਹੀਂ ਜੇ ਫੱਬਦਾ, ਉਹ ਤਾਂ ਦੇਣ ਵਾਲਾ ਹੈ। ਕੋਈ ਫਕੀਰ ਰੱਬ ਦੇ ਰੰਗ 'ਚ ਰੰਗਿਆ ਤੁਰਿਆ ਜਾਏ ਤੇ ਉਹਦੀ ਮਨ ਦੀ ਮੌਜ ਆਈ, ਰੱਬ ਨਾਲ ਗੱਲ ਕਰਨ ਵਾਲਾ ਫਕਰ ਹੈ। ਕਿਤੇ ਅਸੀਂ ਵੀ ਇਹੋ ਜਿਹੇ ਹੋ ਜਾਈਏ, ਹੈ ਨੇ ਗੁਰਮਤ 'ਚ ਬੜੇ, ਐਸੀ ਕੋਈ ਗੱਲ ਨਹੀਂ, ਬੜੇ ਰੰਗ ਰੱਤੇ ਨੇ, ਸੰਗਤ 'ਚ ਬੈਠੇ ਨੇ, ਕਿਉਂਕਿ ਸੰਗਤ ਹਰ ਪ੍ਰਭ ਵਸੇ ਜੀ, ਬੜੇ ਬੜੇ ਰੰਗ ਰੱਤੀਆਂ ਰੂਹਾਂ ਸੰਗਤ 'ਚ ਬਹਿੰਦੀਆਂ ਨੇ, ਇਸ ਲਈ ਸੰਗਤ ਕਰਨ ਦਾ ਸਾਨੂੰ ਹੁਕਮ ਹੈ ਨਾ। ਉਹ ਰੱਬ ਦੇ ਰੰਗ 'ਚ ਰੰਗਿਆ ਹੋਇਆ, ਇੱਕ ਬੜੇ ਅਮੀਰ ਦਾ ਘਰ ਦਾ ਦਰਵਾਜ਼ਾ ਕਾਨ ਦਾ ਅਮੀਰ ਬਾਹਰ ਆਉਂਦਾ, ਹਾਂ ਭਾਈ ਬਾਬਾ ਕੀ ਚਾਹੀਦਾ, ਮੰਗ ਕੀ ਦਵਾਂ। ਕਹਿਣ ਲੱਗਾ ਜੀ ਲੈਣਾ ਕੁਝ ਨਹੀਂ, ਨਾ ਮੇਰੀ ਮੰਗ ਹੈ ਕੁਛ। ਉਦਾਂ ਤੁਰੇ ਤੁਰੇ ਜਾਂਦੇ 'ਚ ਮਨ ਵਿੱਚ ਰੀਝ ਆਈ, ਤੇਰਾ ਹਾਲ ਚਾਲ ਪੁੱਛਾਂ, ਤੇ ਇੱਕ ਕੰਮ ਕਰੀ ਮੈਨੂੰ, ਮੈਂ ਰੱਬ ਕੋਲ ਚੱਲਿਆ, ਰੱਬ ਨੂੰ ਕੋਈ ਸੁਨੇਹਾ ਪਤਾ ਦੇਣਾ, ਦੱਸ ਦੇ, ਮੈਂ ਦੇ ਦੂੰਗਾ ਤੇਰਾ ਵੀ ਸੁਨੇਹਾ ਭਾਈ। ਉਹ ਰੱਜਿਆ ਪੁਰਸ਼ ਕਹਿਣ ਲੱਗਾ ਇੱਦਾਂ ਕਰੀ ਰੱਬ ਨੂੰ ਕਮੀ ਵੀ ਮੈਨੂੰ ਬਹੁਤ ਕੁਝ ਦੇ।

ਦਿੱਤਾ, ਹੁਣ ਹੋਰ ਨਾ ਦੇ, ਮੇਰੇ ਕੋਲ ਸੰਭਾਲਿਆ ਹੀ ਨਹੀਂ ਜਾਂਦਾ। ਦਿੰਦਾ ਦੇ ਲੈਂਦੇ ਤੱਕ ਪਾਏ ਵਾਲੀ ਬਾਤ ਹੈ, ਸਾਡੇ ਕੋਲ ਹੁੰਦਾ ਬਹੁਤ ਕੁਝ ਹੈ। ਅਸੀਂ ਉਹੀ ਸੈਸ ਕਰੇ ਲੱਕ ਔਰ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਏ, ਸਾਡੀ ਬਿਰਤੀ ਹੈ। ਨਿਰੰਕਾਰ ਨੇ ਸਾਨੂੰ ਲੋੜ ਤੋਂ ਵੱਧ ਦਿੱਤਾ ਹੁੰਦਾ ਹੈ। ਵੇਖ ਲਓ ਆਪੋ ਬਣੇ ਕਰੀ, ਸਾਨੂੰ ਜੋੜ ਥੋੜ੍ਹੀ ਜ਼ਿਆਦਾ ਲੱਗ ਗਈ। ਖੈਰ ਚਲੋ, ਗਰੀਬ ਦੀ ਦੌੜ ਫੱਬਦੀ ਹੈ ਵੀ ਉਹਨੇ ਘਰ ਬਣਾਉਣਾ, ਉਹਨੇ ਗੱਡੀ ਲੈਣੀ, ਉਹਨੇ ਕਿਸ਼ਤਾਂ ਉਤਾਰਨੀਆਂ। ਉਹ ਜਿਹਨਾਂ ਨੇ 10-10, 20-20 ਘਰ ਬਣਾ ਲਏ, ਉਹਨਾਂ ਦੀ ਵੀ ਦੌੜ ਉਸੇ ਤਰ੍ਹਾਂ ਹੀ ਆ, ਉਸੇ ਤਰ੍ਹਾਂ ਛੋਟ ਵੱਟੀ ਹੋਈ। ਖੈਰ ਕੁਰਜਿਆ ਸੀ, ਰੱਬ ਨੂੰ ਕਹੀ ਮੈਨੂੰ ਹੋਰ ਨਾ ਦੇਵੇ ਦਾਤਾਂ, ਬਹੁਤ ਹੋ ਗਈਆਂ। ਬੜਾ ਹੈਰਾਨ ਹੋਇਆ ਫਕਰ, ਐਸੇ ਲੋਕ ਵੀ ਨੇ। ਥੋੜ੍ਹੇ ਅੱਗੇ ਗਿਆ, ਭਿਖਾਰੀ ਟੱਕਰ ਗਿਆ, ਬੜਾ ਗਰੀਬ, ਕਹਿਣ ਲੱਗਾ ਚੱਲ ਇਹਦੀ ਵੀ ਪੁੱਛ ਲੈਂਦੇ ਹਾਂ। ਕਹਿੰਦਾ ਭਾਈ ਮੈਂ ਚੱਲਿਆ ਰੱਬ ਕੋਲ, ਰੱਬ ਨੂੰ ਕੋਈ ਦੱਸਣਾ, ਰੱਬ ਨੂੰ ਕੋਈ ਕਹਿਣਾ, ਰੱਬ ਕੋਈ ਮੰਗਣਾ ਕੋਈ ਦੱਸ। ਕਹਿਣ ਲੱਗਾ ਮੇਰਾ ਕਲਾਮਾ ਦੇ ਦੀ ਵੀ ਮੈਨੂੰ ਭਿਖਾਰੀ ਬਣਾਤਾ ਉਹਨੇ, ਬਸ ਇੰਨਾ ਹੀ ਬੜਾ। ਉਹ ਰੋਜ਼ ਅਲਾਮੇ ਦਿੰਦਾ ਸੀ। ਉਹ ਰੱਬ ਦੇ ਕਹਿੰਦੇ ਪੇਸ਼ ਹੋਇਆ, ਗੱਲ ਕਹਿਣ ਨੂੰ ਸਮਝਾਉਣ ਨੂੰ ਸਾਨੂੰ ਲਿਫਾਕੀ ਕਰਨ ਲਿਖੀ ਹੁੰਦੀ ਹੈ। ਕਹਿੰਦਾ ਆ ਬਈ ਦੱਸ। ਕਹਿਣ ਲੱਗਾ ਅੱਜ ਮੈਂ ਨਾ ਦੋ ਗੱਲਾਂ ਬੱਬਾ ਤੇਰੇ ਨਾਲ ਕਰਨ ਆਇਆ, ਕਿਸੇ ਦਾ ਸੁਨੇਹਾ ਦੇਣਾ ਹੈ। ਇੱਕ ਤੇ ਫਲਾਣਾ ਫਲਾਣਾ ਵਿਅਕਤੀ ਜਿਹੜਾ ਅਮੀਰ ਹੈ, ਜਿਹਨੂੰ ਤੂੰ ਬੜਾ ਕੁਝ ਦਿੱਤਾ ਹੈ, ਉਹ ਕਹਿੰਦਾ ਮੇਰੀਆਂ ਦਾਤਾਂ ਦੇਣੀਆਂ ਬੰਦ ਕਰ ਦੇ, ਬਹੁਤ ਹੋ ਗਿਆ। ਤੇ ਦੂਜਾ ਮੰਗਤਾ ਹੈ, ਉਹਨੇ ਲਾਮਾ ਦਿੱਤਾ ਤੇ ਮੈਨੂੰ ਰੱਬ ਨੇ ਦਿੱਤਾ ਹੀ ਕੱਖ ਨਹੀਂ। ਤੇ ਅੱਗਿਓਂ ਕਹਿੰਦਾ ਮੈਂ ਜਾ ਕੇ ਕਹਾਂਗੀ ਉਹਨਾਂ ਨੂੰ ਕੀ ਸੁਨੇਹਾ ਤੇਰੇ ਵੱਲੋਂ ਰੱਬਾ, ਕੀ ਸੁਨੇਹਾ ਮੈਂ ਜਾ ਕੇ ਦਵਾਂ ਉਹਨਾਂ ਨੂੰ, ਪੁੱਛਣਾ ਉਹਨਾਂ ਨੇ ਮੈਨੂੰ, ਮੈਂ ਵਾਅਦਾ ਕਰਕੇ ਆਇਆ। ਕਹਿਣ ਲੱਗਾ ਇੱਦਾਂ ਕਵੀ, ਜਿਹੜਾ ਕਹਿੰਦਾ ਵੀ ਮੈਨੂੰ ਦਾਤਾਂ ਦੇਣੀਆਂ ਬੰਦ ਕਰ ਦੇ, ਉਹਨੂੰ ਕਹਿ ਦੇਈ ਵੀ ਸ਼ੁਕਰਾਨਾ ਕਰਨਾ ਬੰਦ ਕਰ ਦੇ, ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਕਰਨਾ ਬੰਦ ਕਰ ਦੇ। ਜਿੰਨਾ ਚਿਰ ਤੱਕ ਉਹ ਸ਼ੁਕਰਾਨਾ ਕਰਨਾ ਬੰਦ ਨਹੀਂ ਕਰਦਾ, ਮੇਰੇ ਵੱਲੋਂ ਦਾਤਾਂ ਦਿੱਤੀਆਂ ਜਾਣੀਆਂ ਸ਼ੁਕਰਾਨੇ 'ਚ ਹੀ ਮਿਲਣਗੀਆਂ। ਸੱਤ ਸੱਤ ਕਰਕੇ ਮੰਨੀਆਂ ਜੋ ਸਾਨੂੰ ਦੇ ਦਿੰਦਾ। ਤੇ ਦੂਜੇ ਨੂੰ ਕਿਹਾ, ਕਹਿਣ ਲੱਗਾ ਮੇਰਾ ਸੁਨੇਹਾ, ਕਹਿਣ ਲੱਗਾ ਤੇਰਾ ਵਾਲਾ ਇਹ ਹੈ। ਉਹ ਕਹਿਣ ਲੱਗਾ ਵੀ ਮੈਂ ਤੇ ਸ਼ੁਕਰਾਨਾ ਨਹੀਂ ਬੰਦ ਕਰ ਸਕਦਾ। ਕਹਿਣ ਲੱਗਾ ਜੇ ਤੂੰ ਸ਼ੁਕਰਾਨਾ ਬੰਦ ਨਹੀਂ ਕਰ ਸਕਦਾ, ਤੇਰੀਆਂ ਦਾਤਾਂ ਬੰਦ ਨਹੀਂ ਹੋਣੀਆਂ। ਦੂਜੇ ਨੂੰ ਕਿਹਾ, ਉਹ ਕਹਿਣ ਲੱਗਾ ਵੀ ਤੇਰਾ ਮੈਂ ਅਲਾਮਾ ਦੇ ਦਿੱਤਾ ਸੀ, ਰੱਬ ਨੇ ਕਿਹਾ ਸੀ ਅਲਾਮੇ ਦੇਣੇ ਬੰਦ ਕਰਦੇ ਤੇ ਸਭ ਕੁਝ ਪ੍ਰਾਪਤ ਹੋ ਜਾਏਗਾ। ਉਹ ਕਹਿਣ ਲੱਗਾ ਮੈਨੂੰ ਦਿੱਤਾ ਕੀ, ਮੈਂ ਅਲਾਮਾ ਕਿਉਂ ਨਾ ਦੇਵਾਂ, ਹੁਣ ਬਿਰਤੀ ਆਪਣੀ ਹੈ। ਉਸ ਰੱਬ ਨੂੰ ਜੇ ਤੇ ਮਿਹਣੋ ਮਿਹਣੀ ਹੋਣਾ ਹੈ, ਔਲਾਮੋ ਔਲਾਮੀ ਹੋਣਾ ਤੇ ਹੋਈ ਜਾਓ ਭਾਈ, ਤੇ ਜੇ ਸ਼ੁਕਰਾਨੇ 'ਚ ਆਉਣਾ ਤੇ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਆਪਣੀ ਮਰਜ਼ੀ, ਅਸੀਂ ਸਭ ਕੁਝ ਹੋਣ ਦੇ ਬਾਵਜੂਦ ਉਲਾਮੇ ਦੀ, ਉਹ ਤੇ ਫਕੀਰ ਸੀ ਨਾ, ਉਹ ਤੇ ਮੰਗਤਾ ਸੀ, ਦਿੰਦਾ ਹੋਏਗਾ ਅਲਾਮਾ। ਅਸੀਂ ਚੰਗੇ ਭਲੇ ਗੁਆਂਢੀਆਂ ਵੇਖ ਕੇ ਵੀ ਉਹ ਮੇਰੇ ਤੋਂ ਮਗਰੋਂ ਆਇਆ ਤੇ ਘਰ ਦੋ ਬਣਾ ਕੇ ਬਹਿ ਗਿਆ, ਰੱਬਾ ਮੈਨੂੰ ਕਿਉਂ ਨਹੀਂ ਦਿੰਦਾ? ਹਾਲਾਂਕਿ ਦਿੱਤਾ ਸਭ ਕੁਝ ਹੈ, ਗੁਰੂ ਕਿਰਪਾ ਕਰੇ, ਉਹਦਾ ਪਸਾਰਾ ਬੜਾ ਵੱਡਾ ਹੈ। ਇਹ ਕਹਾਣੀਆਂ ਸਾਨੂੰ ਸ਼ਬਰ ਸ਼ੁਕਰ ਵਿੱਚ ਰਹਿਣ ਤੁਰਨ ਦੀ ਯਾਦ ਸਿਖਾਉਂਦੀਆਂ ਨੇ, ਕਿ ਮਹਾਤਮਾ ਦੀਆਂ ਕਈਆਂ ਹੋਈਆਂ, ਬੜਾ ਘਾਲਣਾ ਵਾਲੇ ਮਹਾਂਪੁਰਖ ਹੁੰਦੇ ਨੇ। ਖੈਰ, ਗੁਰੂ ਪਾਤਸ਼ਾਹ ਰਹਿਮਤ ਵਰਤਾ ਰਹੇ ਨੇ ਸਾਨੂੰ ਇਹਨਾਂ ਬਾਤਾਂ ਨਾਲ ਜੋੜ ਕੇ, ਨਿਰੰਕਾਰ ਦੀਆਂ ਦਾਤਾਂ ਤਹਿਤ ਸਾਨੂੰ ਸ਼ੁਕਰਾਨਾ ਕਰਨਾ ਸਿਖਾਉਂਦੇ ਨੇ। ਪਰ ਜਿੰਨੇ ਸਭ ਕੁਝ ਦਿੱਤਾ ਤਾਂ ਸਭ ਕੁਛ ਮੈਨੂੰ ਸੌਂਪਿਆ, ਸਭ ਕੁਛ ਦੇ ਮਤਲਬ ਵਿੱਚ ਸਭ ਕੁਛ ਹੀ ਆ ਜਾਂਦਾ ਨਾ, ਕੋਈ ਚੀਜ਼ ਬਾਕੀ ਥੋੜ੍ਹਾ ਰਹਿੰਦੀ, ਉਹਦੇ ਘਰ ਹੈ ਵੀ ਸਭ ਕੁਝ, ਉਹ ਸਭ ਕੁਝ ਦਾ ਮਾਲਕ ਵੀ ਹੈ। ਤੇ ਅੱਜ ਦਾ ਨਹੀਂ ਮਾਲਕ, ਉਹਨੇ ਜਿਉਂ ਕਾਇਨਾਤ ਰਚੀ ਹੈ ਨਾ, ਇਹ ਵੀ ਸਾਨੂੰ ਪਤਾ ਨਹੀਂ ਕਦੋਂ ਰਚੀ ਹੈ। ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੇ, ਸੋ ਇਹੀ ਥੋੜ੍ਹਾ ਕਹਿ ਸਕਦੇ। ਇਹ ਪੁਰਾਣੀ ਤਰੀਕ ਨੂੰ, ਪੁਰਾਣੇ ਸਾਲ ਨੂੰ, ਪੁਰਾਣੇ ਸਾਨੂੰ ਅਸੀਂ ਨਹੀਂ ਕਹਿ ਸਕਦੇ, ਸਾਡੇ ਬਸ ਦੀ ਬਾਤ ਨਹੀਂ। ਉਹ ਬਹੁਤ ਵੱਡੀਆਂ ਬਾਤਾਂ, ਵੱਡੇ ਪਸਾਰੇ, ਵੱਡੇ ਦਾ ਸਭ ਕੁਛ ਕੀਤਾ ਹੀ ਵੱਡਾ ਹੈ, ਤੇ ਜੇ ਵੱਡੇ ਆਪ ਤੇਵਲ ਤੇਰੀ ਦਾਤ ਵੀ ਉਹਦੀ ਏਡੀ ਵੱਡੀ ਹੈ। ਹੁਣ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਪਾਵਨ ਸਲੋਕ ਵਿੱਚ ਕਹਿਣ ਦਾ ਯਤਨ ਕਰ ਰਹੇ ਨੇ, ਜੇ ਸਾਨੂੰ ਸਮਝ ਲੱਗ ਜਾਏ। ਉਹ ਕਹਿ ਰਹੇ ਨੇ ਸਭੇ ਸਲੋਕ ਮਹੱਲਾ ਪਹਿਲਾ, ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਬਚਨ ਮੁਖਾਰਬਿੰਦ ਤੋਂ ਕਿਹਾ ਹੈ, ਕਿੱਡੀ ਰਹਿਮਤ ਕੀਤੀ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ, ਤੱਤੀਆਂ ਤਵੀਆਂ ਨੂੰ ਤੂੰ ਚੁੰਮ ਲਿਆ,
ਦੇਗਾਂ ਵਿੱਚ ਬੈਠ ਕੇ ਸਰੀਰ ਤੇ ਛਲਣੀ ਕਰ ਲਿਆ, ਪਰ ਰੱਬੀ ਕਲਾਮ ਨੂੰ ਜਿਉਂ ਦਾ ਤਿਉਂ ਸਾਡੇ ਤੱਕ ਪਹੁੰਚਾ ਦਿੱਤਾ, ਧੁਰਕੀ ਬਾਣੀ ਨੂੰ ਜਿਉਂ ਦਾ ਤਿਉਂ ਸੰਪਾਦਿਤ ਕਰਕੇ ਆਡਿਟ ਕਰਕੇ ਇਹਦੇ ਵਿੱਚ ਨਕਲ ਨਾ ਹੋ ਜਾਵੇ, ਇਹਦੇ ਵਿੱਚ ਰੜਾ ਨਾ ਹੋ ਜਾਵੇ, ਐਸਾ ਢੰਗ ਤਰੀਕਾ ਜੁਗਤੀ ਅਪਣਾ ਕਰਕੇ ਜਿਉਂ ਦਾ ਤਿਉਂ ਜਿਹੜਾ ਲਫ਼ਜ਼ ਗੁਰੂ ਨਾਨਕ ਦੇਵ ਮਹਾਰਾਜ ਮੁਖਾਰਬਿੰਦ ਤੋਂ ਜਿੱਦਾਂ ਨਿਕਲਿਆ ਨਾ, ਉੱਦਾਂ ਹੀ ਸਾਡੇ ਤੱਕ ਪਹੁੰਚ ਗਿਆ। ਉਹੀ ਬਾਬੇ ਨਾਨਕ ਦਾ ਲਿਖਿਆ ਹੋਇਆ, ਖੁਦ ਉਹਨਾਂ ਦਾ ਆਪਣਾ ਬੋਲਿਆ ਹੋਇਆ ਖੁਦ। ਇਸ ਤੋਂ ਵੱਡੇ ਭਾਗ ਸਾਡੇ ਕੀ ਹੋ ਸਕਦੇ ਵੀ ਉਹਨਾਂ ਜ਼ਿੰਦਗੀਆਂ ਲੇਖੇ ਲਾ ਕੇ ਸਾਡੇ ਤੀਕ ਸੱਚ ਪਹੁੰਚਾਇਆ ਹੈ। ਸਾਨੂੰ ਤੁਰਕੀ ਬਾਣੀ ਜਿਹਨੂੰ ਵਾਹ ਵਾਹ ਬਾਣੀ ਨਿਰੰਕਾਰ ਹੈ ਕਿਹਾ ਜਾਂਦਾ, ਜਿਹਨੂੰ ਕਹਿ ਤਾਂ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਜਿਹੜੀ ਅੰਮ੍ਰਿਤ ਵਰਤਾਉਂਦੀ, ਜਿਹੜੀ ਅੰਮ੍ਰਿਤ ਛੱਟੇ ਦਿੰਦੀ ਹੈ, ਜਿਹੜੀ ਸਾਡੇ ਜੀਵਨ ਨੂੰ ਅੰਮ੍ਰਿਤ ਕਰ ਦਿੰਦੀ ਹੈ, ਕਰੇਗੀ ਕਿਹਨੂੰ, ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਆਧਾਰੋ, ਜਿਹੜਾ ਇਸ ਨੂੰ ਸੁਣੇਗਾ ਪੜ੍ਹੇਗਾ ਖਾਵੇਗਾ ਉਸਨੂੰ ਪਹੁੰਚਾਵੇਗਾ ਉਹਦਾ ਆਧਾਰ ਹੋਣਾ। ਹੁਣ ਇੱਥੇ ਸੱਚੇ ਪਾਤਸ਼ਾਹ ਜੀ ਨਿਰੰਕਾਰ ਦੇ ਸਿਵ ਸਲਾਹ, ਉਹਦੀ ਵਿਡਤਨਤਾ, ਉਹਦੇ ਕੀਤੇ ਦੀ ਬਾਤ, ਉਹਦੇ ਕਰਤੇ ਦੀ ਬਾਤ, ਉਹਨੇ ਕੀ ਪੈਦਾ ਕੀਤਾ ਤੇ ਸਾਡੀ ਪਹੁੰਚ ਕਿੱਥੇ ਕੁ ਤੱਕ ਹੋਈ, ਅਸੀਂ ਕਿੰਨੀਆਂ ਦੂਰਬੀਨਾਂ ਲਾ ਲਈਏ, ਕਿੰਨੀਆਂ ਸੈਂਸਾਂ ਤਰੱਕੀਆਂ ਕਰ ਗਈਆਂ, ਉਹ ਇਹ ਨਹੀਂ ਕਹਿ ਪਾਏ ਵੀ ਅਸਾਂ ਨੇ ਪਾ ਲਿਆ, ਅਸੀਂ ਉਹਦਾ ਅੰਤ ਪਾ ਲਿਆ। ਨਹੀਂ ਭਾਈ, ਅੰਤ ਕਾਰਨ ਕਿਤੇ ਬੱਲਾ ਹੈ, ਨਹੀਂ ਉਹਦੇ ਅੰਤ ਵਾਲੀ ਬਾਤ ਹੈ ਨਹੀਂ। ਅਸੀਂ 12 ਗ੍ਰਹਿ ਚੁਣ ਲਏ, ਧਰਤੀ ਵੇਖ ਲਈ, ਚੰਦਰਮਾ ਵੇਖ ਲਿਆ, ਸੂਰਜ ਵੇਖ ਲਿਆ, ਥੋੜ੍ਹੇ ਬਹੁਤੇ ਤਾਰੇ ਵੇਖ ਲਿਆ, ਜਿੰਨੇ ਸਾਨੂੰ ਭਾਵੇਂ ਹਜ਼ਾਰਾਂ ਕਰੋੜਾਂ 'ਚ ਦਿਖਦੇ ਨੇ, ਇਹ ਕੁਛ ਵੀ ਨਹੀਂ। ਇਹ ਤੋਂ ਪਰੇ ਹੋਰ ਹੋਰ ਹੋਰ ਹੋਰ ਹੋਰ ਕਿੰਨਾ ਕਹਿ ਲਓ, ਉਹ ਹੋਰ ਵੱਡਾ ਹੈ। ਵੱਡਾ ਕਹੀਏ ਵੱਡਾ ਹੋਇਆ ਵਾਲੀ ਬਾਤ ਜਿਹੜੀ, ਹੋਰ ਕਿੰਨਾ ਵੱਡਾ ਮਰਜ਼ੀ ਕਹਿ ਲਓ, ਹੋਰ ਨਹੀਂ ਸਾਡੇ ਕੋਲ। ਸਾਡੇ ਜਿਹੜੇ ਨਾ ਸਾਧਨ ਸੀਮਤ ਜਿਹਾ ਹੈ ਨਾ, ਅਸੀਂ ਵੇਖਾਂਗੇ ਸੀਮਤ, ਭਾਵੇਂ ਦੂਰਬੀਨਾਂ ਲਾ ਲਈਏ, ਭਾਵੇਂ ਰਾਗਟਾਂ ਦੇ ਬਹਿ ਕੇ ਗਾਉਣ ਦਾ ਜਦੋਂ ਦੋ ਕੋਲ ਚੱਲ ਗਏ, ਤਿੰਨਾਂ ਕੋਲ ਚੱਲ ਗਏ, ਚੌਂ ਕੋਲ ਚੱਲ ਜਾਵਾਂਗੇ, ਉਹਦੇ ਕਰੋੜਾਂ ਅਰਬਾਂ ਸਾਡੇ ਲਫ਼ਜ਼ ਵੀ ਮੁੱਕ ਜਾਂਦੇ, ਅਰਬਾਂ ਵੀ ਅਸੀਂ ਕਹਿ ਕੇ ਤਿਆਰ ਕੇ ਚੁੱਪ ਕਰ ਜਾਂਦੇ। ਨਹੀਂ ਭਾਈ, ਉੱਥੇ ਤੇ ਅਸੰਗ ਅਗਣਤ ਕਹਿਣਾ ਪੈਣਾ, ਅਗਣਤ ਜਿਹੜੇ ਗਿਣੇ ਨਹੀਂ ਜਾ ਸਕਦੇ। ਕਿੰਨੇ ਸੂਰਜ ਨੇ, ਅਸੀਂ ਇੱਕ ਸੂਰਜ ਨੂੰ ਵੇਖੀ ਬੈਠੇ ਹਾਂ, ਬੜਾ ਵੱਡਾ ਸੂਰਜ ਹੈ ਜੀ, ਚਾਨਣ ਕਰਦਾ ਜੀ, ਜੇ ਕਰਦਾ। ਨਹੀਂ ਭਾਈ, ਇਹੋ ਜਿਹੇ ਖਰੇ ਕਿੰਨੇ ਨੇ, ਉਹ ਕਿਹਦੇ ਕੋਲੋਂ ਚਾਨਣ ਲੈ ਰਿਹਾ, ਤੇ ਕਿੰਨੇ ਕੁ ਸੂਰਜ ਨੇ, ਕਿੰਨੀਆਂ ਕੁ ਧਰਤੀਆਂ ਨੇ, ਕਿੰਨੇ ਕੁ ਚੰਦਰਮਾ ਨੇ। ਅੱਗੇ ਜਾ ਕੇ ਕੰਧ ਥੋੜ੍ਹਾ ਆ ਜਾਣੀ ਆ, ਤਾਰੇ ਦੇਖਦੇ ਅੱਗੇ ਕੰਧ ਆ ਗਈ। ਨਹੀਂ ਭਾਈ, ਉਹ ਹੋਰ ਅਗਾਂ ਹੋਰ ਅਗਾਂ ਹੋਰ ਅਗਾਂ, ਇੱਦਾਂ ਹੀ ਤੁਰਿਆ ਜਾਣਾ, ਇੱਦਾਂ ਹੀ ਆਕਾਸ਼ ਤੁਰਿਆ ਜਾਣਾ। ਇਸ ਲਈ ਉਹਦਾ ਅੰਤ ਪਾਉਣ ਵਾਲੀ ਗੱਲ ਨਹੀਂ। ਹਾਂ, ਉਹਦੇ ਨਿਯਮ ਨੂੰ ਸਮਝੋ, ਉਹਦੇ ਹੁਕਮ ਨੂੰ ਸਮਝੋ, ਉਹਦੇ ਪਛਾਣੋ, ਉਹਨੇ ਪਾਣੀ ਕਾਹਦੇ ਲਈ ਪੈਦਾ ਕੀਤਾ, ਧਰਤੀ ਕਾਹਦੇ ਲਈ ਪੈਦਾ ਕੀਤੀ, ਸਾਨੂੰ ਜੋ ਜੋ ਚਾਹੀਦਾ ਸਭ ਕੁਝ ਉਹਨੇ ਪੈਦਾ ਕੀਤਾ। ਅਸੀਂ ਗੰਧਲਾ ਕਰ ਲਈਏ ਪਾਣੀ, ਸਾਡੀ ਕਮਜ਼ੋਰੀ, ਅਸੀਂ ਧਰਤੀ ਤੋਂ ਲੜ ਲੜ ਮਰਜੀ, ਉਹ ਸਾਡੀ ਕਮਜ਼ੋਰੀ, ਉਹਦੀ ਨਹੀਂ। ਉਹਨੇ ਨਾ ਹਵਾ ਵੰਡੀ ਹੈ, ਨਾ ਪਾਣੀ ਵੰਡਿਆ, ਨਾ ਉਹਨੇ ਧਰਤੀ ਵੰਡੀ ਹੈ, ਅਸੀਂ ਵੰਡੀ ਹੈ। ਸੂਰਜ ਦੀਆਂ ਕਿਰਨਾਂ ਅਮੀਰ ਲਈ ਵੀ ਉਹ ਨੇ, ਗਰੀਬ ਲਈ ਉਹ, ਹਵਾ ਵੀ ਸਾਰਿਆਂ ਲਈ ਇੱਕੋ ਜਿਹੀ, ਪਾਣੀ ਵੀ ਸਾਰਿਆਂ ਲਈ ਇੱਕੋ ਜਿਹਾ, ਧਰਤੀ ਵੀ ਸਭ ਦੀ ਇੱਕੋ ਜਿਹੀ, ਕਿਉਂਕਿ ਨਿਰੰਕਾਰ ਦਾ ਹੈ ਸਭ ਕੁਝ, ਅਸੀਂ ਵੀ ਨਿਰੰਕਾਰਦੇ ਹਾਂ, ਜਿਹੜੇ ਸਮਝ ਲੈਂਦੇ ਨੇ ਉਹਨਾਂ ਦੀ ਬਾਤ। ਇੱਥੇ ਮੇਰੇ ਮਾਲਕ ਜ਼ਿਕਰ ਕਰਦੇ ਨੇ ਸਾਰੀਆਂ ਚੀਜ਼ਾਂ ਦਾ। ਸੋਚੇ ਇਹਨੂੰ ਸਮਝਣ ਲਈ ਨਾ ਆਖਰੀ ਪੰਕਤੀ ਪਹਿਲਾਂ ਪੜ੍ਹ ਲਈਏ ਤੇ ਥੋੜ੍ਹੀ ਜਿਹੀ ਠੀਕ ਰਹੇਗੀ। ਆਖੇ ਥੱਕੇ ਆਖ ਆਖ ਕਰ ਸਿਫਤੀ ਵਿਚਾਰ, ਆਇਆ ਮਕਸਦ। ਹੁਣ ਆਖ ਆ ਕੇ ਕਹਿ ਕਹਿਣ ਵਾਲੇ, ਉਹਦੇ ਬਾਬਤ ਦੱਸਣ ਵਾਲੇ, ਅਕੱਥ ਦੀ ਕਹਾਣੀ ਕਰਨ ਵਾਲੇ, ਇੱਕ ਪਾਸੇ ਕਿਹਾ ਗਿਆ ਅਕੱਥ। ਅਕੱਥ ਤੋਂ ਮਤਲਬ ਜਿਹੜਾ ਕਥਿਆ ਨਾ ਜਾਏ, ਜਿਹੜਾ ਕਿਹਾ ਨਾ ਜਾਏ, ਤੇ ਇੱਕ ਪਾਸੇ ਕਿਹਾ ਕੱਥ ਕੀ ਕਰੋ ਕਹਾਣੀ। ਉਸ ਅਕੱਥ ਦੀ ਕਹਾਣੀ ਕਰਨੀ ਸਾਡਾ ਫਰਜ਼ ਹੈ, ਜਿੰਨੀ ਕਹੀ ਜਾਏ, ਔਰ ਜਿੰਨੀ ਕਹੀ ਗਈ ਹੈ ਵੀ ਥੋੜ੍ਹੀ ਹੈ। ਉਹਦੇ ਬਾਬਤ ਸਾਰਾ ਕੁਝ ਨਹੀਂ ਕਿਹਾ ਜਾ ਸਕਦਾ, ਸਾਰਾ ਕੁਝ ਨਹੀਂ ਸੁਣਿਆ ਜਾ ਸਕਦਾ, ਸਾਰਾ ਕੁਝ ਨਹੀਂ ਵੇਖਿਆ ਜਾ ਸਕਦਾ। ਇੱਥੇ ਮਤਲਬ ਸਭੇ ਰਾਤੀ ਸਭ ਦੇਹ, ਕਿੰਨੀਆਂ ਰਾਤਾਂ ਕਿੰਨੇ ਦਿਨ ਅੱਜ ਤੀਕ ਬਣ ਗਏ, ਸਾਡੀ ਕੋਈ ਗਿਣਤੀ ਮਿਣਤੀ ਹੈ? ਅਸੀਂ ਯੁੱਗ ਬਣਾ ਲਏ, ਵੱਧ ਤੋਂ ਵੱਧ ਚਾਰ ਯੁੱਗ ਬਣਾ ਲਏ, ਵੱਡੇ ਤੋਂ ਵੱਡਾ ਸਾਡਾ ਮਾਪ ਯੁੱਗ ਹੈ, ਯੁੱਗਾਂ ਦੀ ਫਿਰ ਚੌਕੜੀ ਕਹਿ ਦੇਵਾਂਗੇ।
ਤੇ ਯੁੱਗਾਂ ਦਾ ਵੀ ਤਾਂ ਕਿਤੇ ਸ਼ੁਰੂਆਤ ਹੋਈ ਹੈ ਨਾ, ਅਸੀਂ ਕੀਤੀ ਹੈ ਅੰਦਾਜ਼ੇ ਜੇ ਲਾ ਲਾ ਕੇ, ਬੰਦੇ ਨੇ ਕੀਤੀ ਹੈ ਨਾ। ਉਹ ਤੋਂ ਪਹਿਲਾਂ ਕੀ ਸੀ? ਆਦਿ ਸੱਚ, ਯੁਗਾਦਿ ਸੱਚ, ਯੁਗਾਂ ਦੇ ਆਦਿ ਵਿੱਚ ਵੀ ਸੱਚ ਸੀ, ਯੁਗਾਂ ਤੋਂ ਬਹੁਤ ਪਹਿਲਾਂ। ਕਿੰਨਾ ਪੁਰਾਣਾ? ਥਿੱਥ ਵਾਲਣਾ ਜੋਗੀ ਜਾਣੇ ਰੁੱਤਮਾ ਨਾ ਕੋਈ, ਨਹੀਂ ਕਹਿਣ ਵਾਲੀ ਬਾਤ। ਉਹਦਾ ਅੰਤ ਪਾਉਣਾ ਜਾਂ ਉਹਦੇ ਬਾਬਤ ਪੂਰਨ ਤੌਰ ਤੇ ਕਹਿਣਾ, ਉਹਦੀ ਗਿਣਤੀ ਮਿਣਤੀ ਕਰ ਲੈਣੀ ਸਾਡੇ ਨਸ਼ੇ ਨਾ। ਅਸੀਂ ਜਿੱਥੇ ਤੱਕ ਕਹਿ ਲਾਂਗੇ, ਗਿਣਦੇ ਗਿਣਦੇ ਕਿਤੇ ਚੱਲ ਜਾਂ, ਖੀਰ ਜਾ ਕੇ ਸਾਨੂੰ ਕਹਿਣਾ ਅਗਣਤ, ਬਸ ਆਖਰੀ ਲੱਗ। ਇਸਲਾਮ ਵਾਲਿਆਂ ਦੇ ਦੋ ਲਫ਼ਜ਼ ਬੜੇ ਪਿਆਰੇ ਨੇ, ਅਵਲ ਪਹਿਲਾ ਤੇ ਆਖਰ ਅਖੀਰਲਾ। ਉਹ ਅੱਲਾਹ ਨੂੰ ਕਹਿੰਦੇ ਨੇ ਅਵਲ ਹੈ ਉਹ, ਆਖਰ ਹੈ ਉਹ, ਅਖੀਰ ਹੈ। ਠੀਕ ਹੈ, ਹੋਸੀ ਵੀ ਸੱਚ, ਆਦ ਵੀ ਸੱਚ ਹੈ ਤੇ ਹੋਸੀ ਵੀ ਸੱਚ ਹੈ। ਬਾਤ ਸਾਰੇ ਧਰਮ ਨੇ, ਕਿਉਂਕਿ ਸੱਚ ਜਿਹੜਾ ਉਹ ਸੱਚ ਹੀ ਹੋਣਾ ਹੈ। ਝੂਠ ਕਈ ਤਰ੍ਹਾਂ ਦਾ ਹੋ ਸਕਦਾ ਹੈ, ਸੱਚ ਇੱਕੋ ਤਰ੍ਹਾਂ ਦਾ ਹੁੰਦਾ ਹੈ। ਝੂਠ ਤੇ ਕਈ ਰੰਗ ਤੇ ਕਈ ਪਰਤਾਂ ਖੁੱਲਦੀਆਂ ਖੁੱਲਦੀਆਂ ਖੁੱਲਦੀਆਂ, ਗਾਂਹ ਤੋਂ ਗਾਂਹ ਝੂਠ ਦੇ ਵਿੱਚ ਝੂਠ, ਝੂਠ ਦੇ ਵਿੱਚ ਝੂਠ। ਕਿੰਨੇ ਬੋਲੋ ਫਿਰ ਝੂਠ ਨੇ, ਫਿਰ ਝੂਠ ਹੀ ਰਹਿਣਾ। ਇੱਥੇ ਮਾਲਕ ਉਸ ਨਿਰੰਕਾਰ ਦੀ ਜਿਹੜੀ ਹੈ ਬੇਅੰਤਤਾ, ਬੇਅੰਤਤਾ ਬਿਨਾਂ ਅੰਤ ਦਿਓ, ਅੰਤ ਵਾਲੀ ਚੀਜ਼ ਤੇ ਹੋਰ ਸ਼ੁਰੂ ਹੋ ਗਈ, ਇੱਥੋਂ ਸ਼ੁਰੂ ਇੱਥੇ ਖਤਮ ਹੋ ਗਈ, ਮਤਲਬ ਸੀਮਤ ਹੋ ਗਈ ਨਾ। ਨਿਰੰਕਾਰ ਸੀਮਤ ਹੈ, ਅਥਾਹ ਹੈ, ਅਥਾਹ ਤਾਂ ਮਤਲਬ ਜਿਹੜਾ ਹੱਥ ਨਾ ਪਾਇਆ ਜਾ ਸਕੇ, ਜਿਸ ਨੂੰ ਮਿਣ ਕੇ ਤੋਲ ਕੇ ਵੇਖ ਕੇ ਦੱਸਿਆ ਜਾ ਸਕੇ। ਉਹ ਤੇ ਕਿਸੇ ਮਿਣਤੀ ਚ ਆ ਗਿਆ, ਤੋਲਿਆ ਗਿਆ, ਕਿਲੋਮੀਟਰ ਮਿਣ ਲੈ, ਯੁੱਗ ਮਿਣ ਲੈ, ਪ੍ਰਕਾਸ਼ ਦੇ ਸਾਲ ਗਿਣ ਲੈ, ਵੀ ਬਿਜਲੀ ਇੱਕ ਸਕਿੰਟ 'ਚ ਇੰਨੀ ਦੂਰ ਜਾਂਦੀ ਹੈ, ਇੱਕ ਸਾਲ 'ਚ ਇੰਨੀ ਦੂਰ ਜਾਏਗੀ, ਅਤੇ ਇੰਨੇ ਸਾਲਾਂ 'ਚ ਪੁਰਾਣੇ ਗ੍ਰਹਿ ਤੱਕ ਪਹੁੰਚ ਜਾਂਗੇ ਅਸੀਂ, ਅਤੇ ਸਾਡੀਆਂ ਮਿਣਤੀਆਂ, ਫਿਰ ਵੀ ਕੁਛ ਵੀ ਨਹੀਂ। ਬਸ ਇੱਥੇ ਸੱਚੇ ਪਾਤਸ਼ਾਹ ਵੀ ਗੱਲ ਕਰ ਰਹੇ ਨੇ। ਹੁਣ ਜੇ ਦਿਨ ਰਾਤਾਂ ਦੀ ਗਿਣਤੀ ਕਰੀਏ, ਤਾਂ ਸਾਡੇ ਸਭੇ ਰਾਤੀਂ ਸਭ ਦੇਹ ਸਭ ਤਿੱਥੀ ਸਭ ਵਾਰ, ਤਿੱਤਾਂ ਦੀ ਗਿਣਤੀ ਕਿੰਨੀ ਕੁ ਹੋਏਗੀ, ਸਭ ਵਾਰ ਕਿੰਨੇ ਕੁ ਹੋਏ ਨੇ? ਇਹ ਵੀ ਸੱਤ ਅਸੀਂ ਬਣਾ ਲਏ, ਅਸੀਂ ਅੱਠ ਵੀ ਬਣਾ ਸਕਦੇ ਹਾਂ, ਵੀਹ ਵੀ ਬਣਾ ਸਕਦੇ, ਤਾਂ ਸਾਡੇ ਵਾਸਤੇ ਹੀ ਹੈ ਨਾ। ਰੱਬ ਨੇ ਥੋੜ੍ਹੇ ਬਣਾ ਕੇ ਭੇਜੇ ਵੀ ਵਾਰ ਸੱਤ ਹੀ ਹੋਣੇ। ਹਾਂ, ਦਾਨੇ ਪੁਰਸ਼ਾਂ ਨੇ ਕੋਈ ਢੰਗ ਤਰੀਕਾ ਲੱਭਿਆ, ਵੀ ਇੰਨੇ ਕੁ ਨਾਲ ਗੱਲ ਬਣ ਜਾਂਦੀ, ਉਹਨਾਂ ਨੇ ਆਪਣੇ ਢੰਗ ਨਾਲ ਮਿਲਣ ਦਾ ਯਤਨ ਕੀਤਾ, ਸਮੇਂ ਨੂੰ ਮਿਲਣ ਦਾ ਹੀ ਤਰੀਕਾ ਹੈ, ਹੋਰ ਕੋਈ ਗੱਲ ਨਹੀਂ ਖਾਸ। ਗੁਰੂ ਪਾਤਸ਼ਾਹ ਕਹਿ ਰਹੇ ਨੇ, ਹੁਣ ਫਿਰ ਅਸੀਂ ਦਿਨ ਮਿਹਤ ਲਏ, ਅਸੀਂ ਨਾਮ ਵੀ ਰੱਖ ਦਿੱਤੇ, ਫਿਰ ਉਹਦੇ ਵਿੱਚੋਂ ਆਪੇ ਲੱਭ ਲਵੇ ਆਹ ਵਾਰ ਬੜਾ ਚੰਗਾ, ਆਹ ਵਾਰ ਬੜਾ ਮਾੜਾ, ਇਹ ਅਸੀਂ ਮਿਹਤ ਲਏ। ਮੰਗਲਵਾਰ ਲੋਹਾ ਨਹੀਂ ਖਰੀਦਣਾ ਜੀ, ਮੈਂ ਜਦੋਂ ਗੱਡੀ ਖਰੀਦੀ ਮਾਲਕ ਨੇ ਦਿੱਤੀ ਹੈ, ਮੈਂ ਸਕੂਟਰ ਖਰੀਦਿਆ ਅਤੇ ਮੰਗਲਵਾਰ ਗੱਡੀ ਖਰੀਦੀ ਅਤੇ ਮੰਗਲਵਾਰ ਕੋਈ ਰਸ਼ ਨਹੀਂ। ਉਹ ਕਹਿਣ ਵੀ ਕੱਲ੍ਹ ਨੂੰ ਲੈ ਜਾਓ, ਬੁੱਧਵਾਰ ਲੈ ਕੇ ਜਾਓ, ਮੈਂ ਨਹੀਂ ਕੋਈ ਆਉਣ ਦਿਓ। ਚੰਗੇ ਮਾੜੇ ਵਾਰ ਮਿਥ ਲਏ, ਚੰਗੀਆਂ ਥਿੱਥਾਂ ਮਿਥ ਲਈਆਂ, ਆਹ ਦਿਨ ਚੰਗੇ ਨਹੀਂ, ਆਹ ਦਿਨ ਮਾੜੇ ਨੇ, ਆਹ ਘੜੀ ਚੰਗੀ ਨਹੀਂ, ਆਹ ਮਹੂਰਤ ਚੰਗਾ ਨਹੀਂ। ਇਹ ਛੋਟੀਆਂ ਛੋਟੀਆਂ ਗੱਲਾਂ 'ਚ ਐਸੇ ਉਲਝੇ ਹਾਂ ਅਸੀਂ, ਅਤੇ ਜਿਨ੍ਹਾਂ ਨੇ ਸਾਨੂੰ ਉਲਝਾਇਆ ਉਹਨਾਂ ਨੂੰ ਸਿਆਣੇ ਕਹਿੰਦੇ। ਹੱਦ ਹੋ ਗਈ, ਇਹਦੇ ਮੂਰਖ ਹੋਰ ਕੀ ਹੋ ਸਕਦਾ, ਚੰਗੇ ਮਾੜੇ ਕਰੀਏ ਉਹਨੂੰ ਅਸੀਂ ਸਿਆਣਾ ਕਹਿੰਦੇ ਨੇ। ਉਹ ਡਾਕਟਰ ਕੋਲ ਚਲੀ ਗਈ ਨਾ ਦਵਾ ਲੈਣ ਬੀਬੀ, ਅਤੇ ਡਾਕਟਰ ਨੂੰ ਦੱਸਣ ਲੱਗ ਪਈ ਵੀ ਇਹਨੂੰ ਆਹ ਬਿਮਾਰੀ ਆ। ਮੈਂ ਸਿਆਣੇ ਕੋਲ ਵੀ ਗਈ ਸਾਂ, ਪੁਰਾਣੇ ਸਿਆਣੇ ਕੋਲ ਗਈ, ਫਿਰ ਕਹਿੰਦੀ ਫਿਰ ਹੁਣ ਕੌੜੇ ਕੋਲ ਕੀ ਲੈਣ ਆ ਗਈ। ਅਸੀਂ ਉਹਨਾਂ ਨੂੰ ਸਿਆਣੇ ਕਹਿੰਦੇ ਜਿਹਨਾਂ ਚੰਗੇ ਭਲੇ ਵਾਰਾਂ ਨੂੰ ਬਦਲ ਕੇ ਰੱਖਦਾ, ਵੀ ਇਹ ਚੰਗਾ ਹੈ ਵੰਡਦਾ, ਵੀ ਇਸ ਵਾਰ ਆਹ ਨਹੀਂ ਕਰਨਾ, ਇਸ ਵਾਰ ਆਹ ਨਹੀਂ ਕਰਨਾ, ਆਹ ਵਾਰ ਨਹੀਂ ਚੰਗਾ, ਥਿੱਤ ਨਹੀਂ ਚੰਗੀ। ਇਹ ਗਿਣਤੀਆਂ ਮਿਣਤੀਆਂ ਸਾਡੀਆਂ ਨੇ, ਨਿਰੰਕਾਰ ਦੀਆਂ ਨੇ। ਬੁੱਤਾ ਸਾਰ ਨੂੰ ਠੀਕ ਹੈ, ਪਰ ਚੰਗੇ ਮਾੜੇ ਕਹਿਣਾ ਸਾਡੇ ਵਾਸਤੇ, ਚੰਗੀ ਤਾਂ ਉਹ ਰੁੱਤ ਹੈ ਜਦੋਂ ਨਿਰੰਕਾਰ ਚੇਤੇ ਆ ਜਾਏ, ਚੰਗਾ ਉਹ ਵਾਰ ਜਦੋਂ ਨਿਰੰਕਾਰ ਚੇਤੇ ਆ ਜਾਏ, ਜਦੋਂ ਵਾਹਿਗੁਰੂ ਦੀ ਕਿਰਪਾ ਹੋ ਜਾਏ, ਉਹ ਘੜੀ ਚੰਗੀ ਹੈ। ਸਭੇ ਰੁੱਤੀ ਚੰਗੀਆਂ ਵੀ ਹੋ ਸਕਦੀਆਂ, ਸਭੇ ਦਿਨ ਵੀ ਚੰਗੇ ਹੋ ਸਕਦੇ, ਪਰ ਜਦੋਂ ਜੁੜਾਂਗੇ ਸੱਚ ਨਾਲ ਜੁੜਾਂਗੇ, ਤੇ ਫਿਰ ਤੇ ਮੌਜਾਂ ਹੀ ਮੌਜਾਂ, ਫਿਰ ਤੇ ਬੇਸ਼ਤੀ ਬੇਸ਼, ਫਿਰ ਸਵਰਗ ਹੀ ਸਵਰਗ ਹੈ, ਫਿਰ ਚੰਗਾ ਹੀ ਚੰਗਾ, ਮਾੜਾ ਤਾਂ ਹੈ ਹੀ ਕੋਈ। ਕਿਉਂਕਿ ਨਿਰੰਕਾਰ ਦੀ ਪੈਦਾ ਕੀਤੀ ਹੋਈ ਚੀਜ਼ ਕੋਈ ਮਾੜੀ ਹੋ ਹੀ ਨਹੀਂ ਸਕਦੀ, ਕਿਉਂ ਮਾੜਾ ਪੈਦਾ ਕਰੇਗਾ, ਉਹ ਮਾੜੀ ਫੈਕਟਰੀ ਥੋੜ੍ਹਾ।
उन्होंने किन्ना वड्डा खलारा खिला रहा है साडे वास्ते बात गिनती मिनती कर लगी है इत्थे सच्चे पातशाह कहिंदे सब राती सब दे सब सिती सब वार सबे रुत्ती सारिया रुत्तां जिन्नियां कि असीं छे बना लईआं कोई अठ कही जांदा कोई चार कही कोई दो चलो तरीका है साडा सबे रुत्ती माह सब बारह माह बना ले अपनी जिंदगी महीनों में गिनी थी किन्ने महीने बन गए असं ढंग तरीका या गिनती मिनट होर कोई बात नहीं होती बारह बनाए चौदह भी हो सकते अठारह भी हो सकते भी बार भी महीने भी हो सकते चलो जो मनुख ने धन पुरचा ने वेख्या भी इदा इदा चाल है सूरज की इदा चाल है चंद्रमा की साढ़े दिन रात चंद्रमा तो सूरज न ही मिनी जाती है ना इस करके चंद्रमा तो तिथियां बन गई खैर सबे रुत्ती मा सब सब धरती सब भार सारी धरती इस धरती की बात सारी धरती जिन्हियां धरतियां दुनिया से होनगियां जिन्हियां धरतियां ब्रह्मांड च होनगियां एक ब्रह्मांड की गल करांगे असीं ना ये ब्रह्मांड भी करोड़ अरबां ने सबे पानी पौन सब सारियां हवावां दी असीं गिनती मिनती कर सकते हैं किन्नी क है कदरी पैदा की सानू पता लगता साढ़े लिए असं कहने इंसान लिए पैदा की हर जीव की लोड़ है जीवन लिए अग बलन भी लोड़ है गड्डिया मोटर चलने भी हवा की लोड़ है वह तनकार जानता है सबे पानी पौन सब पानी किन्ना पैदा करता जे आखिए पीने लिए पानी है जीवन दे तो कई गुणा वाद कई गुणा धरती कली की गल करिए ना बाकी ब्रह्मंडा की आप गल ना ही करिए चौथा हिस्सा धरती तीन हिस्से पानी है जे मालिक चाहे उन्हें प्योर की रिड़कद है तो पानी में खुर जाएगी मिट्टी इन्नी की है तो गारा हो जाएगा सारा गारा भी पतला निरंकार ने पानी पैदा किया जीवन लिए कला इतने समुद्र थोड़ा भरया पिया है उन्हें वेख्या भी मेरे जीवन को लोड़ है मेरे दरख्तों को लोड़ है तो बदल की सेवा लग गई बदल निरंकार ने सूरज ने पैदा किया तपश नाल पानी उड्डिया उड के गया उत्ते जाके कुदरत नियम मुताबक ठंडा हो गया उत्तों पानी बन के वर गया बर्फ बन के पहाड़ा ते जम गया फिर सूरज की तपश नाल सारा पानी सारा साल दरियावां च वगदा रहा हर थां उच्चे नीवे थां ते पानी पहुंचाता किड्डा वड्डा प्रबंध है निरंकार इस धरती की कले की गल करिए कली धरती की कौरे इनिया किनिया धरतियां अरबां खरबां च होणगियां किन्ने मुल्क होणगे किन्ने जी होणगे कोई गिनती मिनती साडे वस की बात नहीं यह वड्डे का की है सब कुछ वह निरंकार करन वाला है पूरा है सब अग्नि पाताल सारी तरह की अग्नि पाताल भरे पै खजानिया दे नाल सबे पुरियां सारे शहर खंड सब सारे जिन्ने नौ खंड कहा जाता धरती दे ने वख वखरे दीप मन्ने गए ने सब लोह लोह आकार सारिया धरतिया ते सारे आकार जिन्ने तुसी असी जिन्ने जीवों के आकार ने सारे इन्हां दी गिणती मिणती कर सकदा है पर एक एक जी का सुभाव वखो वखरा उहदा ढंग तरीका वखरा मनुख नाल मनुख नहीं रलदा चेहरे नाल चेहरा नहीं रलदा फिंगरप्रिंट नाल फिंगरप्रिंट नहीं रलदे अख नाल अख नहीं रलदी क्या बात है यार क्या बात दंका है ना बसमार की अवस्था इन्ना कुछ है उहदा अंत अंत पाउण वाली बात है नहीं साडे वस की बात कहण लगे हुक्म ना जा पेके तेरा यह नहीं पता लगता उहदा हुक्म किड्डा है कित्थे कित्थे वरदे आ उहदे हुक्म च की हो रहा है कह ना सकीजे कार उहदी किरत नूं असीं नहीं कह सकदे करते बारे ते जानना बहुत उहदे उहदी किरत बारे ही जानना बड़ा औखा है इन्ना वड्डा है आख कह लगे आखण वाले आख आके थक गए खोज खोज के थक गए लिख लिख के थक गए आख आख सिफती विचार उहदियां सिफतां करके सिफतां दी विचार कर करके ते इन्ना कुछ करन दे बावजूद होया कि अगे रिजल्ट की कढ़िया बाबे ने कहन लगे
ਕਿਰਨ ਨਾ ਪਾਇਓ ਬੱਪੜੀ, ਨਾਨਕ ਕਹੇ ਵਿਚਾਰ, ਨਾਨਕ ਕਹੇ ਗਵਾਰ। ਕਹਿਣ ਲੱਗੇ ਇਹਨਾਂ ਨੇ ਜਿਹੜਾ ਪਾਇਆ ਨਾ ਮਾੜਾ ਮੋਟਾ, ਇਹ ਤ੍ਰਿਣ ਜਿੰਨਾ ਮਾਸਾ ਕਜੇ ਪਾਇਆ, ਉਹਦੀ ਕਾਇਨਾਤ ਜਿੰਨੀ ਵੱਡੀ। ਕਹਿਣ ਲੱਗੇ ਅੱਖੀ ਪਰਣੇ ਜੇ ਫਿਰਾਂ ਦੇਖਾਂ ਸਭ। ਅਗਲਾ ਸਲੋਕ ਹੈ, ਜੇ ਮੈਂ ਅੱਖੀ ਪਰਨੇ ਹੋ ਕੇ ਤੁਰ ਪਵਾਂ ਤੇ ਸਾਰੇ ਆਕਾਰਾਂ ਨੂੰ ਵੇਖਣਾ ਸ਼ੁਰੂ ਕਰਾਂ, ਪੁੱਛਾਂ ਗਿਆਨੀ ਪੰਡਤਾਂ, ਪੁੱਛਾਂ ਵੇਦ ਵਿਚਾਰ ਗਿਆਨੀਆਂ ਨੂੰ, ਪੰਡਤਾਂ ਨੂੰ, ਵੇਦਾਂ ਨੂੰ, ਗ੍ਰੰਥਾਂ ਨੂੰ ਪੜ੍ਹਾਂ, ਪੁੱਛਾਂ ਦੇਵਾਂ ਮਾਨਸਾਂ, ਜੋਧ ਕਰੇ ਅਵਤਾਰ ਸਾਰਿਆਂ ਦੇਵਤਿਆਂ ਨੂੰ, ਸਿੱਧ ਸਮਾਧੀ ਸਭ ਸੁਣੀ ਜਾਏ ਦੇਖਾਂ ਦਰਬਾਰ। ਜਿੰਨੇ ਸਿੱਧ ਜਿਨ੍ਹਾਂ ਨੇ ਇਸ ਨਿਰੰਕਾਰ ਨੂੰ ਪਾਉਣ ਦਾ ਯਤਨ ਕੀਤਾ ਉਹਨਾਂ ਨਾਲ ਜਾ ਕੇ ਵਿਚਾਰ ਚਰਚਾ ਕਰਾਂ। ਅੱਗੇ ਸੱਚਾ ਸੱਚ ਨਾ ਨਿਰਭਉ ਭੈ ਅਨੁਸਾਰ, ਹੋਰ ਕੱਚੀ ਮੱਤੀ ਕੱਚ ਪਿੱਚ ਅੰਧਿਆਂ ਅੰਧ ਗਵਾਰ, ਜੋ ਕੁਝ ਕਿਹਾ ਨਾ ਉਹਨਾਂ ਕੋਲ ਮੈਂ ਸੁਣਿਆ। ਕਿਉਂ ਕਹਿ ਲਈ ਅੰਧਿਆਂ ਦਾ ਹੀ ਪਟਣਾ ਹੈ, ਕੋਈ ਬਹੁਤ ਵੱਡਾ ਕੁਝ ਨਹੀਂ ਕਹਿ ਸਕਦਾ। ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ, ਚ ਪਾਰ ਲੰਘਣਾ ਹੈ ਤੇ ਇਸ ਕਾਇਨਾਤ ਦੇ ਅੰਤ ਅੰਤ ਪਾਉਣ ਨਾਲੋਂ ਨਾ ਬੰਦਗੀ ਵਾਲੇ ਪਾਸੇ ਪੈ ਜਾਣਾ ਚਾਹੀਦਾ, ਨਾਮ ਵਾਲੇ ਪਾਸੇ ਪੈ ਜਾਣਾ ਚਾਹੀਦਾ। ਕਹਿਣਗੇ ਨਾ ਇਹ ਮੰਨਿਆ ਹੈ, ਦੁਰਮਤ ਗਈ ਨਾਮ ਮੰਨਣ ਨਾਲ ਦੁਰਮਤ ਚਲੀ ਜਾਂਦੀ ਆ, ਮਤ ਪ੍ਰਗਟੀ ਆਈ ਸੱਚੀ ਮਤ ਆ ਜਾਂਦੀ ਹੈ, ਨਾਮ ਮੰਨਿਆ ਹਉਮੈ ਗਈ, ਨਾਉ ਜਪਣ ਨਾਲ ਹਉਮੈ ਖਤਮ ਹੋ ਜਾਂਦੀ ਹੈ, ਰੋਗ ਮਿਟ ਜਾਂਦੇ, ਸਭ ਰੋਗ ਗਵਾਇਆ। ਨਾ ਮੰਨੀਏ ਨਾਮ ਉਪਜੇ ਸਹਿਜੇ ਸੁਖ ਪਾਇਆ, ਨਾਉ ਨੂੰ ਮੰਨਣ ਦੇ ਨਾਲ, ਨਾਉ ਦੇ ਸਿਮਰਨ ਦੇ ਨਾਲ ਜੀਵਨ ਸਹਿਜਤਾ ਅਡੋਲਤਾ ਅਨੰਤਾ ਆ ਜਾਂਦੀ ਹੈ। ਨਾ ਮੰਨੀਏ ਸ਼ਾਂਤੀ ਉਪਜੇ, ਜੀਵਨ ਵਿੱਚ ਸ਼ਾਂਤੀ ਆ ਜਾਂਦੀ ਹੈ ਨਾਉ ਨੂੰ ਮੰਨਣ ਦੇ ਨਾਲ। ਹਰ ਮਨ ਵਸਾਇਆ, ਨਿਰੰਕਾਰ ਨੇ ਰਹਿਮਤ ਕਰ ਦਿੱਤੀ, ਉਸਨੇ ਹਿਰਦੇ ਅੰਦਰ ਨਾਂ ਵਸਾ ਦਿੰਦਾ ਜਦੋਂ ਨਾਂ ਸੁਣਨਾ ਸ਼ੁਰੂ ਕਰੀਏ। ਨਾ ਮੰਨੀਏ ਨਾ ਉਪਜੇ ਨਿਰਜੇ ਸੁਖ ਪਾਇਆ, ਨਾਨਕ ਨਾਮ ਰਤਨ ਹੈ ਗੁਰਮੁਖ ਹਰ ਤਿਆਇਆ। ਅਸਲ 'ਚ ਨਿਰੰਕਾਰ ਦਾ ਨਾਂ ਹੀ ਸਭ ਤੋਂ ਮਹਿੰਗਾ ਰਤਨ ਹੈ, ਇਹ ਗੁਰੂ ਦੀ ਮੱਤ ਨਾਲ ਪ੍ਰਾਪਤ ਹੁੰਦਾ ਹੈ। ਗੁਰੂ ਕਿਰਪਾ ਕਰੇ ਅਸੀਂ ਉਸ ਵੱਡੇ ਕੇ ਇਸ ਕਾਇਨਾਤ ਦਾ ਅੰਤ ਨਹੀਂ ਪਾ ਸਕਦੇ, ਅਸੀਂ ਕੇਵਲ ਅਤੇ ਕੇਵਲ ਵੱਡੇ ਕੀਆਂ ਵਡਿਆਈਆਂ ਕਰ ਸਕਦੇ ਹਾਂ, ਉਹਦੇ ਅੱਗੇ ਅਰਦਾਸਾਂ ਬੇਨਤੀਆਂ ਕਰ ਸਕਦੇ ਹਾਂ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ ਭੁੱਲਾਂ ਚੁੱਕਾਂ ਨਿਖੀਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਾਰਾਜ ਦੇ ਚਰਨਾਂ ਵਿੱਚ ਜਦੋਂ ਵੀ ਬੈਠਣ ਦਾ ਸੁਭਾਗ ਸਮਾਂ ਹਾਸਲ ਹੋਏ, ਜਿਵੇਂ ਮੱਛਲੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ ਸਤਿਗੁਰੂ, ਇਵੇਂ ਮੈਂ ਤੇਰੇ ਪਾਣੀ ਅੰਦਰ, ਤੇਰੇ ਸੰਸਾਰ ਅੰਦਰ, ਭਾਵੇਂ ਇਹ ਮਾਤ ਲੋਕ ਹੈ। ਮਹਾਰਾਜ ਕਹਿ ਰਹੇ ਨੇ ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀ ਨਹੀਂ ਮਾਇਆ, ਇਹ ਮਾਤ ਲੋਕ ਹੈ। ਸਤਿਪੁਰਸ਼ਾਂ ਨੇ ਇਹਨੂੰ ਮੌਤ ਦਾ ਖੂਹ ਵੀ ਆਖਿਆ, ਕਈ ਆਏ ਕਈ ਚਲੇ ਗਏ। ਧਰਤੀ ਤੇ ਇੰਨੇ ਮੌਜੂਦ ਵੀ ਨਹੀਂ ਜਿੰਨੇ ਖਾਕ ਬਣ ਗਏ, ਪਰ ਤੇਰੇ ਦਰਬਾਰ ਵਿੱਚ ਜਿਨ੍ਹਾਂ ਨੇ ਅਰਦਾਸ ਭਾਵਨਾ ਬਣਾ ਕੇ ਤੇਰੇ ਕੀਰਤਨ ਨੂੰ ਗਾਇਆ, ਉਹ ਤੇਰੇ ਵਰਗੇ ਹੀ ਹੋ ਗਏ। ਜਿਉਂਦਿਆਂ ਜੀ ਵੀ ਸੱਚਖੰਡ ਵਿੱਚ ਬਹਿ ਗਏ ਤੇ ਯਾਤਰਾ ਪੂਰੀ ਕਰਕੇ ਵੀ ਈ ਹਾਂ ਖਾਟ ਚਲੋ ਹਰ ਲਾਹਾ ਅੱਗੇ ਵਸਣ ਸੁਹੇਲਾ ਹੋ ਗਏ। ਭੁੱਲ ਚੁੱਕ ਦੀ ਖਿਮਾ ਸਭ ਦੀ ਹਾਜ਼ਰੀ ਪ੍ਰਵਾਨ ਹੋ ਜਾਏ।

0: ਪੁਲਚੁਕ ਦੀਖਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਤੁਮਰੀ ਕੇਰ ਪਾ ਮੈਂ ਸੁਖ ਕਨੇਰੇ,
1: ਕੋਈ ਨ ਜਾਣੇ ਤੁਮਰਾ ਅੰਤ ਉੱਚੇ ਦੇਊ, ਸਗਲ ਸਮਗਰੀ ਤੁਮਰੇ ਸੂਤਰ

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਿਹਾ ਨਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਗੁਰਦਾਸ ਸਾਹਿਬ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸਕੋ ਜੈ ਜਹ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਦੇਗ ਤੇ ਫਤਿਹ ਬਿਰਤ ਕੀ ਪਾਏ ਪਦ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾ ਚੌਂਕੀਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀ ਮਤ ਉੱਚੀ ਮਤ ਪਤ ਕਾਰਾ ਕਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੇ ਬਖਸ਼ੇ ਨਿਮਾਣੇ ਉੱਕੇ ਮਾਨ ਨਤਾਣੇ ਉੱਕੇ ਤੌਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਆਏ ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਤ ਬਖਸ਼ਿਸ਼ ਕਰਨ ਲਈ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਪਾਲ ਉਦੋਂ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਅਤੇ ਵਸੌੜਾਂ ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲ ਪਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਆਨੰਦ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਆਪ ਦਰਗਾਹ ਦੇ ਸੇਵਕ ਬੀਬੀ ਕਮਲਜੀਤ ਕੌਰ ਸੰਘਾ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦੇ ਗੁਰੂ ਘਰ ਵਾਸਤੇ $400 ਮਾਇਆ ਭੇਟਾ ਕਰ ਦੇਣ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਦੇਰ ਹੋਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਭਾਈ ਜਸਪਾਲ ਸਿੰਘ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰਮਤਿ ਕੈਂਪ ਵਾਸਤੇ $200 ਮਾਇਆ ਭੇਟਾ ਕਰ ਦੇਣ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਬੀਬੀ ਅਮਿਤਾ ਕੌਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦਿਆਂ ਕਿਰਪਾ ਕਰਨੀ ਸੇਵਕ ਪਰਿਵਾਰ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦਰਜ ਕਰਦੇ ਸੇਵਕ ਅਪ੍ਰੈਲ ਗਿੱਲ ਦੀ ਦੇਹ ਰੁਕਤਾ ਵਾਸਤੇ ਅਤੇ ਸਰਜਰੀ ਦੀ ਸਫਲਤਾ ਵਾਸਤੇ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰਾਂ ਨੂੰ ਦੇਰ ਉਕਤਾ ਦੇ ਦਾਨ ਬਖਸ਼ਿਸ਼ ਕਰਨੇ ਸਰਜੀ ਦੀ ਰਿਕਵਰੀ ਦੀ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜਿਸੇ ਗੁਰਮੁਖ ਪਿਆਰੇ ਮਿਰਣਾ
ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਭਈ ਅਕਾਲ ਕੀ, ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗੁੜ ਗੁਰਾ ਕੀ, ਜੋ ਪ੍ਰਭ ਕੋ ਮਿਲ ਪੋ ਚਾਹੇ, ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ, ਆਕੀ ਰਹਿਣਾ, ਖੁਆਰ ਹੋਏ ਸਾ ਮਿਲੇਂਗੇ, ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸ ਉਤਰੇ, ਜੋ ਸ਼ਰਧਾ ਕਰ ਸੇਮ ਦੇ, ਗੁਰਪਾਰ ਉਤਾਰਨ ਖੰਡਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗਾਉੜੀ ਜੀਵਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀ ਤੇ ਆਖੀ ਹੈ, ਕਰ ਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰੇ ਸਿਰਜਣਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀੜੇ ਸੰਭਾਲੀ ਅਨ ਦੇਖੈ ਗਾ ਜੇ ਮਨਹਾਰ, ਤੇਰੇ ਜਾਣੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ, ਸੰਭਵ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਵ ਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਲ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ, ਰਾਗ ਆਸਾ ਮਹੱਲਾ ਪਹਿਲਾ, ਛਿਆ ਘਰ ਛਿਆ ਗੁਰ ਛਿਆ ਉਪਦੇਸ਼, ਗੁਰ ਗੁਰ ਏਕੋ ਬੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਗ ਵਡਾਈ ਸੋਏ ਰਹਾਉ, ਵਿਸਵੇ ਜਸਿਆ ਘੜੀਆਂ ਪਹਿਰਾ, ਚਿੱਤੀ ਵਾਰੀ ਮਾਹੋ ਹੋਵਾ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਖੇਤੇ ਵੇਸ, ਰਾਗ ਧੁਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕ ਮੰਡਲ ਜਨਕ ਮੋਤੀ, ਧੂਪ ਮੱਲਿਆਂ ਲੋ ਪਵਨ ਚਵਰੋ ਕਰੇ, ਸਗਲ ਬਨ ਰਾਇ ਫੂਲਨ ਜੋਤੀ, ਕੈਸੀ ਆਰਤੀ ਹੋਏ ਪਵਖੰਡ ਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ, ਸਹਿ ਸਭ ਨੈਨ ਨਨ ਨੈਨ ਹੈ ਤੋਹੀ ਕਾਉ, ਸਹਿ ਸਮੂਰਤ ਨਨਾ ਏਕ ਤੋਹੀ, ਸਹਿ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿ ਸਭ ਗੰਧ ਵਿਚਲਤ ਮੋਹੀ, ਸਮੈ ਜੋ ਜੋਤ ਹੈ ਸੋਏ ਤਿਸ ਦੇ ਚਾਨਣ, ਸਮੈ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨੰਦ ਨ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿਨ ਕੋ ਹੋਏ, ਜਾਤੇ ਤੇਰੇ ਨਾ ਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕਨੋਦ ਨਗਰ ਵੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਾਰਲੀ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਗੁਣ ਵੱਡਾ ਹੈ, ਕਰ ਡੰਡਾਉਤ ਗੁਣ ਵੱਡਾ ਹੈ, ਰਹਾਉ ਸਾਖਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੈ, ਜਿਉਂ ਜਿਉਂ ਚੱਲੈ ਚੁਬੈ ਦੁਖ ਪਾਵੈ ਹੈ, ਜਮ ਕਾਲ ਸਹਿ ਹੈ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬੋ ਸੋਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ, ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਕਾਢ ਚਲਹੋ ਹਰ ਲਾਹਾ, ਆ ਗਏ ਵਸਨ ਸੁਹੇਲਾ, ਆਉਦ ਘਟੈ ਜਿਨਸ ਰਹਿਣਾਰੇ, ਮਨ ਗੁਰਮਿਲ ਕਾਜ ਸਵਾਰੇ, ਰਹਾਉ ਇਹੋ ਸੰਸਾਰ ਵਿਕਾਰ ਸੰਸੇਮੈ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀਆਵੈ ਇਹੋ ਰਸ, ਅਕਥ ਕਥਾ ਤਿੰਨ ਜਾਨੀ,

पुरख विधाते मन की पूरे यह सुख मांगे मुख कर संतन की खालसा।

ਸਵਰ ਅੱਠ ਮਹੱਲਾ ਪੰਜਵਾਂ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਖਾਲਸਾ ਸਾਹਿਬ ਸੰਗਤ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀਆਂ ਹਾਜ਼ਰੀਆਂ ਭਰੀਆਂ ਗੁਰਮੰਤਰ ਦੇ ਜਾਪ ਹੋਏ, ਸਤਿਗੁਰੂ ਜੀ ਰਹਿਮਤ ਕਰਨ, ਸਭਨਾ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੇ ਹੋਏ ਦਰੋਂ ਘਰੋਂ ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ, ਤੰਦਰੁਸਤੀ ਦੀਆਂ ਦਾਤਾਂ ਬਖਸ਼ਦੇ ਹੋਏ ਇਸੇ ਤਰ੍ਹਾਂ ਸਤਿਗੁਰੂ ਜੀ ਆਪਣੇ ਪਾਵਨ ਚਰਨ ਕਮਲਾਂ ਦੇ ਨਾਲ ਜੋੜ ਕੇ ਰੱਖ ਲੈਣ। ਅੱਜ ਜੋ ਸਤਿਗੁਰੂ ਜੀ ਨੇ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਸਾਡੀ ਝੋਲੀ ਦੇ ਵਿੱਚ ਹੁਕਮਨਾਮੇ ਦੀ ਦਾਤ ਪਾਈ ਹੈ, ਰਾਗ ਸੋਰਠ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਅੰਗ 621 ਔਰ 622 ਦੇ ਉੱਤੇ ਸੁਭਾਈਮਾਨ ਹੈ। ਸਤਿਗੁਰੂ ਜੀ ਰਹਿਮਤ ਕਰਕੇ ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਦੇ ਹੋਏ ਇਸ ਜੀਵਨ ਨੂੰ ਸਫਲਿਆ ਕਰ ਦੇਣ, ਤਾਂ ਜੋ ਲੋਕ ਸੁਖੀ ਪ੍ਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ, ਸਭ ਤੋਂ ਪਹਿਲਾਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜਾਂ ਬਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰੂ ਜੀ ਰਹਿਮਤ ਕਰਕੇ ਸ਼ੁੱਧ ਬਾਣੀ ਇਕਾਗਰਤਾ ਸਹਿਤ ਪੜ੍ਹਨ ਦੀ ਸੁਣਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तप मैं तपीसर ग्रस्त मैं भोगी। त्याहे त्याहे भगत है सुख पाया, नानक तिस पुरख का किने अंत न पाया। जाकी लीला की मित नाहे, सगल देव हारे अवगाहे। पिता का जन्म के जाने पूत, सगल परोई अपने सूत। सुमत ज्ञान ध्यान जन दे, जन दास नाम त्या वैसे। तेह गुण मैं जाको परमाए, जन्म मरै फिर आवे जाए। पूज नीच तिसके अस्थान, जैसा जन आवै तैसा नानक जान। नाना रूप नाना जाके रंग, नाना भेख करै एक रंग। नाना बिद कीनो बिसथार, प्रभ अबिनासी एकंकार। नाना चलित करे खिन माहे, पूर रहे ओ पूरन सब ठाए। नाना बिद कर बनत बनाई, अपनी कीमत आपे पाई। सबक हट तिसके सब तिसके ठाओ, जप जप जीवै नानक हर नाओ। नाम के तारे सगले जंत, नाम के तारे खंड ब्रह्मंड। नाम के तारे सिमरत वेद पुराण, नाम के तारे सुनन ज्ञान ध्यान। नाम के तारे आगास पताल, नाम के तारे सगल आकार। नाम के तारे पुलिया सब भवन, नाम कै संग उदरे सुन श्रवन। कर कृपा जिसे अपने नाम लाए, नानक चौथे पद में सो जन गत पाए। रूप सत जाका सत अस्थान, पुरख सत केवल प्रधान। करतूत सत सत जाकी बाणी, सत पुरख सब माहे समाणी। सत कर्म जाकी रचना, सत मूल सत सत उत्पत। सत करनी निर्मल निर्मली, जिसे बुझाए तिसे सब पली। सत नाम प्रभु का सुखदाई, विश्वास सत नानक गुरु ते पाई। सत बचन साधु उपदेश, सत ते जन जाके हृदय प्रवेश। सत नृत बूझै जे कोई, नाम जपत ताकी गत होए। आप सत किया सब सत, आपे जाने अपनी मित गत। जिस की सृष्ट सो करने हार, अवरना बूझ करत विचार। करते की मित न जाने किया, नानक ज्योतिष भावै सो वर्तिया। बिस्मन बिस्म भय बिस्माद, जन बूझिया तिसाया स्वाद। प्रभ कै रंग राच जन रहे, गुरु कै बचन पदार्थ लहे। वो दाते दुख काटन हार, जाकै संग तरै संसार। जन का सेवक सो वडभागी, जन कै संग एक लिव लागी। गुण गोबिंद कीर्तन जन गावै, गुर प्रसाद नानक फल पावै। सलोक आद सच जुगाद सचो, है पहे सचो नानक होसी पहे सचो। अष्टपदी चरण सत सत पर सुनहार। पूजा सत सत सेवदार, दर्शन सत सत भेखण हार। नाम सत सत ध्यावन हार, आप सत सत सब तहारी। आपे गुण कारी, शब्द सत सत प्रभ भगता। सुरत सत सत जस सुनता, बुजन हार कौ सत सब होए। नानक सत सत प्रभ सोए, सत स्वरूप हृदय जिन मान्या। करण करावन तिन मूल पछान्या, जा कै हृदय विश्वास। प्रभ आया तत् ज्ञान ते समान, प्रगटाया भय ते निरपौ होए बसाना। जिस ते उपजिया ते समाहे समाना, बस्त माहे ले बस्त गडाई। ताको भिन न कह न जाई, बूझै बूझन हार बबेक। नारायण मिले नानक एक, ठाकुर का सेवक अव्याकारी। ठाकुर का सेवक सदा पुजारी, ठाकुर के सेवक है मन प्रतीत। ठाकुर के सेवक की निर्मल रीत, ठाकुर को सेवक जन संग। प्रभ का सेवक नाम कै रंग, सेवक को प्रभ पालन हारा। सेवक की राखै निरंकारा, सो सेवक जिस दया प्रभ धारै। नानक सो सेवक सा सा समारै, अपने जन का पर्दा ढाकै। अपने सेवक की सर पर राखै, अपने दास को दे वडाई। अपने सेवक को नाम जपाई, अपने सेवक की आप पात राखै। ताकि गात में तो कोई न लखै, प्रभ के सेवक को कोई न पहुँचै। प्रभ के सेवक ऊंच ते ऊंचे, जो प्रभ अपनी सेवा लाया। नानक सो सेवक दै दिस प्रगटाया, निकी कीरी मैं कल राखै। भासम करै लश्कर कोट लाखै, जिसका सास न काढ़त आप। ताको राखत देकर हाथ, मानस जतन करत बो भांत। तिसके कर्तब बिरथे जात, मारै न राखै अवर न कोए। सर्ब जियां का राखा सोए, काहे सोच करै रे प्राणी। जप नानक प्रभ अलख विडाणी, बारंबार बार प्रभ जपियै। पी अमृत एहो मन तन तृपियै, नाम रतन जिन गुरमुख पाया। तिस किसे अवर नाहीं दृष्टाया।
ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਖਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜਿਹਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੈ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਇਕ ਨ ਜਾਨੋ ਆਠ ਪਹਿਰ ਪ੍ਰਭ ਸੇ ਹਜੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟਲੇ ਮਨ ਧਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਰ ਦਾਤਾ ਤਿਸ ਕੀ ਸਰਣ ਸਰਬ ਸੁਖ ਪਾਵੈ ਤਿਸ ਕੇ ਦਰ ਸਭ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਆਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸੰਭਾਰੈ ਗੁਰ ਕੇ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹਾਇ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦੁ ਤਿਹਾਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹ ਕਾਮੇ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜੇ ਸੋ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕਉ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨ ਮਹਿ ਪਾਰ ਬ੍ਰਹਮ ਏਕ ਆਪ ਨਹੀਂ ਕਛੁ ਭਰਮ ਸਹਸ ਸਿਆਨ ਪਲਾਇਆ ਨਾ ਜਾਈਏ ਨਾਨਕ ਐਸਾ ਗੁਰ ਬਿਟਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੁਨ ਕਰ ਬਚਨ ਕਰਨ ਆਗਹਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ ਜਿਹਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਬਬੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਆਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰਹਿ ਸਦ ਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾ ਕੈ ਮਨ ਪ੍ਰਗਟੇ ਗੁਣ ਤਾਸ ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨਾ ਲੇਪ ਮਨ ਮਹਿ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਆਨੰਦ ਭਇਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾਕਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ
ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਤਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਵਿਸਾਰੋ, ਚਰਨ ਕਮਲ ਰਿਦਮੈ ਉਰਤਾਰੋ, ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੂ ਨਾਮ ਹਰ ਵਥ, ਏ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੂ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਟ ਉਠ ਤਹਵੈ ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖ ਕੋ ਨਿਤ ਬਛੈ ਮੀਤ ਸੋ ਸੁਖ ਸਾਧੂ ਸੰਗ ਪਰੀਤ, ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ, ਅਨਕ ਉਪਾਵੀ ਰੋਗ ਨਾ ਜਾਏ, ਰੋਗ ਮਿਟੈ ਹਰ ਅਵਖ ਦਲਾਏ, ਸਰਬ ਨਿਧਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ, ਮਨ ਪ੍ਰਭੂ ਦੋ ਹਰ ਕੈ ਨਾਏ, ਦਹਿ ਦਿਸ ਧਾਵਤ ਆ ਬੈਠਾਏ, ਤਾਕੋ ਬਿਘਨ ਨਾ ਲਾਗੈ ਕੋਏ, ਜਾ ਕੈ ਹਿਰਦੈ ਬਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ, ਭਉ ਬਿਨਸੈ ਪੂਰਨ ਹੋਏ ਆਸ, ਭਗਤ ਭਾਏ ਆਤਮ ਪ੍ਰਗਾਸ, ਤਿਤ ਘਰ ਜਾਏ ਬਸੈ ਅਬੇਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੈ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ, ਅਨਕ ਉਪਾਵਨਾ ਛੂਟਣ ਹਾਰੇ, ਸਿਮਰਤ ਸਾਸਤ ਬੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਸ਼ਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰਾ ਧਨਾ, ਤੂੰ ਕਿਆ ਲਪਟਾਵੈ ਮੂਰਖ ਮਨਾ, ਸੁਤ ਮੀਤ ਕੁਟੰਬ ਅਰਬਨਤਾ, ਇਨ ਤੇ ਕਹੋ ਤੁਮ ਕਵਨ ਸੁਨਾਥਾ, ਰਾਜ ਰੰਗ ਮਾਇਆ ਬਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਅਸਵਾਰੀ, ਝੂਠਾ ਡੰਫ ਝੂਠ ਪਾਸਾਰੀ, ਜਿਨ ਦੀਏ ਤਿਸ ਬੁਝੈ ਨਾ ਬੇਗਾਨਾ, ਨਾਮ ਬਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲਿਹੇ ਆਨੇ, ਭਗਤ ਬਿਨਾ ਬਉ ਡੂਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ, ਆਪ ਜਪ ਹੋ ਅਵਰਾ ਨਾਮ ਜਪਾਵਹੋ, ਸੁਨਤ ਕਹਿਤ ਰਹਿਤ ਗਤ ਪਾਵਹੋ, ਸਾਰ ਭੂਤ ਸਤ ਹਰ ਕੋ ਨਾਉ, ਸਹਿਜ ਸੁਭਾਏ ਨਾਨਕ ਗੁਣ ਗਾਉ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮੈ ਬਿਖੁ ਫੈਲ, ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸੰਭਾਲ, ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਸੱਚ ਤਨਾ, ਹਰ ਪੂੰਜੀ ਸੰਚ ਕਰੋ ਬੇਹੋਹਾਰ, ਇਹਾਂ ਸੁਖ ਦਰਗਹਿ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾਕੈ ਮਸਤਕ ਲੇਖੋ, ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਧਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨਕ ਬਿਸਥਾਰ ਏਕ ਤੇ ਪਹੇ, ਏਕ ਅਰਾਧ ਪ੍ਰਾਸ਼ਤ ਗਏ, ਮਨ ਧਨ ਅੰਤਰ ਏਕ ਪ੍ਰਭ ਰਾਤਾ, ਗੁਰ ਪ੍ਰਸਾਦ ਨਾਨਕ ਇਕ ਜਾਤਾ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵੋ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾ ਸਾਸ ਪ੍ਰਭ ਤੁਮੈ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੁਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧ ਕੈ ਸੰਗ, ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ, ਬਡਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਪਹੀ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਪਹਿਆ, ਜਨਮ ਮਰਨ ਦੁਖ ਭ੍ਰਮ ਗਇਆ, ਐਸ਼ ਪੁਨੀ ਸਰਧਾ ਸਭ ਪੂਰੀ, ਰਵ ਰਹਿਆ ਸਦ ਸੰਗ ਹਜੂਰੀ।
ਜਿਸ ਕਾ ਸਾਤਿਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਬਿਸਰੈ ਜੇ ਕਾਲ ਨਾ ਭਾਨੈ, ਸੋ ਕਿਉਂ ਬਿਸਰੈ ਜੇ ਕੀਆ ਜਾਣੈ, ਸੋ ਕਿਉਂ ਬਿਸਰੈ ਜਿਨ ਸਭ ਕਿਛੁ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰ ਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ, ਗੁਰਪੂਰੈ ਤਤ ਇਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਤਿਹਾਇਆ। ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪਹੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪਹੋ ਅਵਰਹ ਨਾਮ ਜਪਾਵਹੋ। ਭਗਤ ਪਹੇ ਤਰੀਏ ਸੰਸਾਰ, ਬਿਨ ਭਗਤੀ ਤਨ ਹੁਸ਼ਿਆਰ, ਸਰਬ ਕਲਿਆਣ ਸੂਖ ਨਿਧ ਨਾਮ, ਬੂਢਤ ਜਾਤ ਪਾਏ ਬਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣ ਪਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤਰ ਇਹੀ ਸੁਆਓ, ਨੇਤਰੋਂ ਪੇਖ ਦਰਸ ਸੁਖ ਹੋਏ, ਮਨ ਬਿਗਸਹਿ ਸਾਧ ਚਰਨ ਧੋਏ। ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕੋ ਪਾਵੈ ਸੰਗ। ਏਕ ਬਸਤ ਦੀਜੈ ਕਰ ਮਾਇਆ, ਗੁਰ ਪ੍ਰਸਾਦ ਨਾਮ ਜਪ ਲਿਆ, ਤਾਂ ਕੀ ਉਪਮਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭ ਬਖਸੰਦ ਦੀਨ ਦਿਆਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾਂ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਭਾਏ ਲਾਵੈ ਮਨ ਹੀਤ। ਹਮ ਨਿਰਗੁਨਿਆਰ ਨੀਚ ਆਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਇਕ ਨਿਮਕ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਪਾਈ। ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋ ਬਤਨਵੰਤ, ਹਿਰਦੈ ਬਸੇ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੁਖ ਨਾਨਕ ਪ੍ਰਗਾਸ। ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਅਕਾਰ ਇਕਾਸ਼ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ, ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕਿਸ ਸੰਗ ਕਮਾਤ, ਜਬ ਇਸ ਕਾ ਵਰਨ ਚਿਹਨ ਨਾ ਜਾਪਤ, ਤਬ ਹਰਕ ਸੋਗ ਕਹੋ ਕਿਸੇ ਵਿਆਪਤ, ਜਬ ਆਪਨ ਆਪ ਆਪ ਪਾਰ ਬ੍ਰਹਮ, ਤਬ ਮੋਹ ਕਹਾ ਕਿਸ ਹੋਵਤ ਭਰਮ, ਆਪਨ ਖੇਲ ਆਪ ਵਰਤੀ ਜਾ, ਨਾਨਕ ਕਰਨੇ ਹਾਰ ਨਾ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕਹੋ ਕਿਸ ਕਹੁ ਗਨੀ, ਜਬ ਏਕੈ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਪਬ ਸਿਵ ਸਖਤ ਕਹੋ ਕਿਤ ਠਾਏ, ਜਬ ਆਪੇ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ, ਆਪਨ ਚਲਿਤ ਆਪ ਕਰਨੇ ਹਾਰ, ਨਾਨਕ ਠਾਕੁਰ ਅਗਮ ਅਪਾਰ। ਅਭਿਨਾਸੀ ਸੁਖ ਆਪਨ ਆਸਨ, ਤਹੁ ਤਹਿ ਜਨਮ ਮਰਨ ਕਹੁ ਕਹਾ ਬਿਨਾਸਨ, ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ, ਜਬ ਨਾਥ ਨਿਰੰਜਨ ਅਗੋਚਰ ਅਗਾਦੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ, ਆਪਨ ਆਪ ਆਪ ਹੀ ਅਚਰਜਾ, ਨਾਨਕ ਆਪਨ ਰੂਪ ਆਪ ਹੀ ਉਪਰਜਾ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹਿ ਬਿਨ ਮੈਲ ਕਹੋ ਕਿਆ ਧੋਤਾ, ਜਹ ਨਿਰੰਜਨ ਨਿਰੰਕਾਰ ਨਿਰਬਾਨ, ਤਹਿ ਕੌਣ ਕੌ ਮਾਨ ਕੌਣ ਅਭਿਮਾਨ। ਜਹ ਸਰੂਪ ਕੇਵਲ ਜਗਦੀਸ਼, ਤਹਿ ਛਲ ਛਿਦਰ ਲਗਤ ਕਹੋ ਕੀਸ, ਜਹ ਜੋਤ ਸਰੂਪੀ ਜੋਤ ਸੰਗ ਸਮਾਵੈ, ਤਹਿ ਕਿਸੈ ਭੂਖ ਕਵਨ ਤ੍ਰਿਪਤਾਵੈ, ਕਰਨ ਕਰਾਵਨ ਕਰਨੇ ਹਾਰ, ਨਾਨਕ ਕਰਤੇ ਕਾ ਨਾਹੇ ਸੁਮਾਰ। ਜਬ ਆਪਣੀ ਸੋਭਾ ਆਪਣ ਸੰਗ ਬਨਾਈ, ਤਬ ਕਵਨ ਮਾਏ ਬਾਪ ਮਿੱਤਰ ਸੋਤ ਭਾਈ, ਜੈ ਸਰਬ ਕਲਾ ਆਪੇ ਪ੍ਰਬੀਨ, ਤਹਿ ਬੇਦ ਕਤੇਵ ਕਹਾ ਕੋ ਊਚੀਨ। ਜਬ ਆਪਨ ਆਪ ਆਪ ਉਰ ਧਾਰੈ, ਤਉ ਸਗਨ ਅਪਸਗਨ ਕਹਾਂ ਵਿਚਾਰੈ, ਜਹ ਆਪਨ ਊਚ ਆਪਨ ਆਪ ਨੇਰਾ, ਤੈ ਕੌਣ ਠਾਕੁਰ ਕੌਣ ਕਹੀਐ ਚੇਰਾ। ਬਿਸ ਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਨੋ ਆਪ, ਜਹ ਅਛਲ ਅਛੇਦ ਅਭੇਦ ਸਮਾਇਆ, ਊਹਾਂ ਕਿਸੈ ਵਿਆਪਤ ਮਾਇਆ। ਆਪਸ ਕਉ ਆਪੇ ਆਦੇਸ਼, ਤੇਹੋ ਗੁਣ ਕਾ ਨਾਹੀ ਪਰਵੇਸ, ਜਹ ਏਕੈ ਏਕ ਏਕ ਭਗਵੰਤਾ, ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜਹ ਆਪਨ ਆਪ ਆਪ ਪਤਿਆਰਾ, ਤਹਿ ਕੌਣ ਕਥੈ ਕੌਣ ਸੁਣਨੇ ਹਾਰ, ਬਹੁ ਬੇਅੰਤ ਊਚ ਤੇ ਊਚਾ, ਨਾਨਕ ਆਪਸ ਕੋ ਆਪੇ ਪਹੁਚਾ।
जह आप रचियो प्रपंच आकार तेहो गुण मैं कीनो बिसथार पाप पुन तै पई कहावत को नरक को सुर्ग बंशावत आल जाल माया जंजाल हमें मोह परम पह पार दुख सुख मान अपमान अनक प्रकार की उपख्यान

ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਏਕ ਆਪ ਦੇ ਸਥਾਰ ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸੁਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਕ ਹਾਥ ਦੀਨ ਦਿਆਲ ਅਨਾਥ ਕੁਨਾਥ ਜਿਸ ਰਾਖੈ ਤਿਸ ਕੋਈ ਨਾ ਮਾਰੈ ਸੋ ਮੂਆ ਜਿਸ ਮਨਹੋਂ ਬਿਸਾਰੈ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਕੈ ਸਭ ਹਾਥ ਅੰਤਰ ਬਾਹਰ ਜਾਨਹੁ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰ ਰਹੇ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਬ ਜਾਨੈ ਆਪ ਅੰਤਰ ਜਾਮੀ ਰਹਿਓ ਵਿਆਪ ਪ੍ਰਤ ਪਾਲੈ ਜੀਵਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਅਨਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇਕ ਜਾਨਿਆ ਜਨ ਲਾਗਾ ਹਰ ਏ ਕਹਿ ਨਾਏ ਤਿਸ ਕੀ ਆਸ ਨੰਦਰ ਥੀ ਜਾਏ ਸੇਵਕ ਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅਨ ਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਾ ਇਹ ਸੁਆਉ ਆਠ ਪਹਿਰ ਪ੍ਰਭ ਭੇਖੂ ਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੁਨ ਉਪਦੇਸ਼ ਹਿਰਦੈ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦੋਏ ਦੇ ਲਿਹੋ ਸਵਾਰ ਰਾਮ ਨਾਮ ਅੰਤਰ ਉਰ ਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤਿਸ ਸਾਚ ਪਰੀਖਿਆ ਮਨ ਤਨ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਾਉ ਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਹਿ ਨਿਭਾਏ ਖੇਪ ਤੁਮਾਰੀ ਏਕਾ ਟੇਕ ਰਖੂ ਮਨ ਮਾਹੇ ਨਾਨਕ ਬਹੁਰ ਨਾ ਆਵੈ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਏ ਉਬਰੈ ਰਾਖਨ ਹਾਰ ਧਿਆਏ ਨਿਰਭਾਉ ਜਪੈ ਸਗਲ ਭਾਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਹੋ ਕੋਈ ਨਾ ਪਹੁੰਚਣ ਹਾਰ ਸਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਧਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੈ ਸੋਹੋ ਤਿਨਿਹਾਲ ਤਾਕੈ ਨਿਕਟ ਨ ਆਵਤ ਕਾਲ ਅਮਰ ਭੈ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਏ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸਮਾਧ ਅਨਹਤ ਤਹਿ ਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸੇ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਉ ਗੁਰਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀ ਅਰ ਸੂਰ ਨਖਿਅਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਬਹੁ ਡੋਲੈ ਸਰਬ ਕਲਾ ਕਰ ਖਿਲੈ ਖੇਲ ਮੋਲ ਨਾ ਪਾਈਐ ਗੁਣੈ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰ ਰਹਿਓ ਸੁਆਮੀ ਓਤ ਪੋਤ ਗੁਰਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸ਼ੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿ

ਜੋ ਜੋ ਹੋਏ ਸੋਈ ਸੁਖ ਮਾਨੈ ਕਾਰਨ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਬਸੇ ਬਾਹਰ ਪੀ ਉਹੀ ਨਾਨਕ ਦਰਸਨ ਦੇਖ ਸਭ ਮੋਹੀ ਆਪ ਸਤੁ ਕੀਆ ਸਭ ਸਤੁ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਬਿਸਥਾਰ ਤਿਸ ਭਾਵੇ ਤਾਂ ਏਕ ਓਂਕਾਰ ਅਨੇਕ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਪੇਖਨਹਾਰਾ ਸਗਲ ਸਮੱਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਧ ਅਲਿਪ ਤੋਰਾ ਹੈ ਜੋ ਕਿਛ ਕਹਿਣਾ ਸੋ ਆਪੇ ਕਾਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੁਨਾਹੀ ਬੁਰਾ ਉਰੈ ਕਹੋ ਕਿਨੈ ਕਾਸ਼ ਕਰਾ ਆਪ ਭਲਾ ਕਰਤੂਤ ਅਤ ਨਿਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਚ ਓਤ ਪੂਤ ਆਪਣ ਸੰਗਰਾਚ ਤਾਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਧਨ ਕੇ ਭਾਰ ਲੇਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਹੈ ਆਧਾਰ ਉੱਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕਹਿ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾਕੈ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਤ ਕੈ ਮਾਥੇ ਨਾਨਕ ਉਧਰੇ ਤਿਨ ਕੈ ਸਾਥੇ ਸਰਣ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬਿਕਾਰ ਤੇ ਰਹਤੇ ਰਾਮ ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਬੋਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬਿਸ਼ਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਾਹੁਰ ਨਾ ਹੋਵੇ ਆਵਨ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸਾਤ ਰਿਤ ਨਵ ਨਿਤ ਬੁੱਧ ਗਿਆਨ ਸਰਬਤ ਹੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਪਹਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਨੈ ਲਾਏ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨ ਤਾਕਾ ਦੁਖ ਨਿਵਾਰੈ ਦੁਲੱਭ ਦੇਹ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ ਦੁਖ ਰੋਗ ਬਿਨਸੇ ਭੈ ਭਰਮ ਸਾਧ ਨਾਮ ਨਿਰਮਲ ਤਾਕੇ ਕਰਮ ਸਭ ਤੇ ਊਚ ਤਾਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖਮਨੀ ਸਭ ਤੇ ਊਚ ਤਾਕੀ ਸੋਭਾ ਬਨੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ

ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣ ਪਾ ਲਖ ਹੋਹੇ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ

ਪਾਰੁ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੁ ਨਾਨਕ।

ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ

ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੀ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੀਤੀ ਸਿਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ।

ਕੋ ਕੁਵਾਓ, ਤਿਸਤੇ ਹੋਏ ਲਖ ਦਰਿਆਓ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਹ ਲਿਵਲਾਏ ਤਾਰ। ਕੁਦਰਤ ਕਵਣ ਕਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਹੈ ਸਿਰ ਭਾਰ ਹੋਏ। ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਏ, ਜਿਵ ਪਰਮਾਏ ਤਿਵ ਤਿਵ ਪਾਹੇ। ਜੀਤਾ ਕੀਤਾ ਥਿਤਾ ਨਾਉ, ਵਿਣ ਨਾ ਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸਕੇ, ਮੂਤ ਪਲੀਤੀ ਕੱਪੜ ਹੋਏ,

ਨੂੰ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ।

ਵਿਕਾਰ ਕਿਤੇ ਖੱਪ ਟੁੱਟੈ ਵਿਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਕਾਹੀ ਕਾਹੇ ਕਿਤੇ ਆਦੂਖ ਭੂਖ ਸਦ ਮਾਰ ਇਹ ਫੇਦਾ ਤੇਰੀ ਦਾ ਤਾਰ ਬੰਦ ਕਲਾਸੀ ਭਾਣੇ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੈ ਜੇਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੈ ਸੇ ਭੇਕੇ ਹੀ ਕੇ ਜਿਸ ਨੂੰ ਬਖਸੇ ਸਿਵ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਈ ਅਮੁੱਲਾ ਸੁਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀਸ

ਘਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਨ ਹਾਰੇ ਗਾਵ ਹੈ ਤੋਹਨੂੰ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬਰਮਾ ਦੇਵੀ ਸੋਹਨ ਸਦਾ ਸੁਆਰੇ ਗਾਵੈ ਇੰਦ ਇੰਦਾ ਸੁਨ ਬੈਠੇ ਦੇਵ ਤਿਆਤਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮੱਛ ਪੈ ਆਲੇ ਗਾਵਣ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚੀ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ਼ਤੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ਼ ਤਿਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਸਹਿ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪਰਵਾਰ ਇੱਕ ਸੰਸਾਰੀ ਇੱਕ ਭੰਡਾਰੀ ਕਲਾਏ ਦੀਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਮਾਣ ਉਹ ਹੋਵੇ ਕੈ ਉਹਨਾਂ ਨਦਰ ਨਾਇਆਵੈ ਬਹੁਤਾ ਹੋ ਵਿਡਾਨ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸਹਿ ਆਦੇਸ਼ ਆਦ ਅਨਿਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲਖ ਹੋਏ ਲਖ ਹੋਵੈ ਲਖ ਵੀਸ ਲਖ ਲਖ ਗੇੜਾਇਆ ਕੀ ਹੈ ਇੱਕ ਨਾਮ ਜਗਦੀਸ਼ ਏਤ ਰਾਹ ਪਤ ਪਵੜੀਆਂ ਚੜੀਐ ਹੋਏ ਕੀ

ਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਚੰਦਵ ਪ੍ਰਸਾਦ ਚੱਕਰ ਚਿਹਨੇ ਅਰ ਬਰਨ ਜਾਤੇ ਅਰ ਪਾਤ ਨੈਣ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਮਿਤੋਜ ਕਹੀ ਜੈ ਕੋਟ ਇੰਦ੍ਰ ਇੰਦਰਾਨ ਸਾਹੀ ਸਾਹਾਣ ਗਨੀਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਛੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਏ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਛੇਦੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਅਭੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੁਵੇਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਪੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਦਾਤੇ ਨਮਸਤੰਗ ਨਿਰਗਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਤਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਏ ਨਮਸਤੰਗ ਅਭਾਏ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੁਗੇ ਨਮਸਤੰਗ ਸੁਜੋਗੇ ਨਮਸਤੰਗ ਅਰੰਗੇ ਨਮਸਤੰਗ ਅਭੰਗੇ ਨਮਸਤੰਗ ਅਗਮੇ ਨਮਸਤਰਮੇ ਨਮਸਤੰਗ ਜਲਾਸ਼ਰੇ ਨਮਸਤੰਗ ਨਿਰਾਸ਼ਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਬੇ ਨਮਸਤਸਤਜਬੇ ਅਦੇਸੰਗ ਅਦੇਸੇ ਨਮਸਤੰਗ ਅਭਿਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਵਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਭੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਚੰਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦੇਹ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਣ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਣ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਚੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਤੰਧ ਹੈ ਅਬੰਧ ਹੈ ਨਿਰਭੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸੀਕ ਹੈ ਨਿਰਲੰਬ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ
अनंगी अनाथे निरसंगी परमाते नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत्य नृत्य नमो नाद नादे नमो पान पाने नमो बाद बादे अनंगी अनामे समस्ति स्वरूपे परपंगी परमाते समस्ति विभूते कलंकं विनाने कलंकी स्वरूपे नमो राज राजेश्वरं परम रूपे नमो जोग जोगेश्वरं परम सिद्धे नमो राज राजेश्वरं परम वृद्धे नमो शस्त्र पाणि नमो अस्त्र माणि नमो परम ज्ञाता नमो लोक माता अपेक्षी अपरमी अपोगी अपुगते नमो जोग जोगेश्वरं परम जुगते नमो नित नारायणे क्रूर कर्मे नमो प्रेत प्रे देवे सुधर्मे नमो रोग हर्ता नमो राग रूपे नमो साहसांग नमो भूप भूपे नमो दान दाने नमो मान माने नमो रोग रोगे नमस्तंगे स्नानंग नमो मंत्र मंत्रंग नमो जंत्र जंत्रंग नमो इष्ट इष्टे नमो तंत्र तंत्रंग सदा सचदानंद सर्वं प्रणाशी अनूपे अरूपे समस्तुल निवासी सदा सिद्ध दा बुद्ध दा वृद्ध कर्ता अधो ऊर्ध अर्धंग अगंग ऊग हर्ता परम परम परमेश्वरं प्रोचपालं सदा सर्वदा सिद्धदाता दयालं अचेति अपेति अनामं अकामं समस्तो पराजी समस्तस्ततामं तेरा जोर चाचरी चांद जले हैं तले हैं अपीत हैं अपेय हैं प्रभु हैं अजू हैं अदेश हैं अपेश हैं पुजंग प्रचंद अगाधे अबाधे अनंदी स्वरूपे नमो सर्वमाने समस्ति निदाने नमस्त्वं निर्णाते नमस्त्वं परमाते नमस्त्वं गंजे नमस्त्वं पंजे नमस्त्वं काले नमस्त्वं पाले नमो सर्वदेशे नमो सर्वपेशे नमो राजराजे नमो साज साजे नमो साहसाहे नमो महामाहे नमो गीत गीते नमो प्रीत प्रीते नमो रोक रोके नमो शोक शोके नमो सर्व रोगे नमो सर्व भोगे नमो सर्व जीतं नमो सर्व पीतं नमो सर्व ज्ञानं नमो परम तानं नमो सर्व मंत्रं नमो सर्व जंत्रं नमो सर्व दृश्यं नमो सर्व कृष्णं नमो सर्व रंगे त्रिपंगी अनंगे नमो जीव जीवं नमो बीज बीजे अकीजे अपीजे समस्तं प्रसीजे कृपालं स्वरूपे उकर्मं परनासी सदा सर्वदा रिद्ध सिद्धं निवासी चर्पण चंत्वा प्रसाद अमृत कर्मे अमृत धर्मे अखल जोगे अचल भोगे अचल राजे अटल साजे अखल धर्मंग अलख कर्मंग सर्वंग दाता सर्वंग ज्ञाता सर्वंग पाने सर्वंग माने सर्वंग प्राणं सर्वंग त्राणं सर्वंग भुगता सर्वंग जुगता सर्वंग देवं सर्वंग पेवं सर्वंग काले सर्व

ਪਾਕ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲੁ ਜਤਰ ਤਤਰ ਵਿਰਾਜਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾਰੇਕ ਆਦ ਪੁਰਖ ਉਦਾਰ ਮੂਰਤ ਜੌਨ ਆਦ ਅਸੇਕ ਦੇਸ ਔਰ ਨ ਭੇਸ਼ ਜਾਕਰ ਰੂਪ ਰੇਕ ਨਾ ਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲੂ ਅਨੁਰਾਗ ਨਾਮ ਕਾਂਬ ਹੀਨ ਪੇਖਤ ਧਾ ਮੂਹ ਨਹਿ ਜਾਹੇ ਸਰਮਾਨ ਸਰਬਤ੍ਰ ਮਾਨ ਸਦੈ ਮਾਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਫਿਰੇਕ ਦੇਵ ਭੇਵ ਨਾ ਜਾਨਹੀ ਜੇ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਨੀ ਕਹਿ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬਕਰ ਫਿਰੈ ਚਤਰ ਚੱਕ ਮਾਨਹੀ ਪੁਰਤੀਨ ਲੋਕ ਚੌਦਹਿ ਕੇ ਵਿਖੈ ਜਗ ਜਾਪੀ ਜੇ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਭੈ ਜੇ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ਵ ਰਚਿਓ ਸਿਵਿਆਮ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਭੇਸ਼ ਅੰਗ ਰਗ ਨ ਰੰਗ ਜਾਕੈ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਖ ਦਾਇ ਕਾਮ ਆਪ ਰੂਪ ਅਮੀਕ ਅਨੁਸਤਿਕ ਪੁਰਖਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਸੂਤ ਅੰਗਹੀਨ ਭੰਗ ਨਾਤਮੇਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਲ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਦ ਸਰਬ ਸ਼ਾਸਤਰ ਨਾ ਜਾਨਹੀ ਜੇ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾ ਕਹਿ ਨਿਤ ਭਾਕਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਯਾ ਵਹੀ ਵਚਿਤ ਮਾਦ ਭਾਰ ਛੰਤਵ ਪ੍ਰਸਾਦ ਗੁਣਗਨ ਉਦਾਰ ਮਹਿਮਾਇਆ ਪਾਰ ਅਸਨ ਭੰਗ ਉਪਮਾ ਨੰਗਨ ਭਉ ਪ੍ਰਕਾਸ਼ ਨਿਸ਼ਤਿਨਾ ਨਾਸਾ ਜਨ ਬਾਹੁ ਸਾਹਨ ਸਾਹੁ ਰਾਜਨ ਰਾਜ ਭਾਨਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਨ ਇੰਦਰ ਬਾਲਨ ਬਾਲ ਰੰਕਾਨ ਰੰਕਾਲਨ ਕਾਲਨ ਭੂਤੰਗਾ ਬਾ ਭੰਗਤ ਮਿਤ ਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਦੁਤ ਪ੍ਰਚੰਡ ਮਿਤ ਗਤ ਅਖੰਡ ਆਲਿਸ਼ਯ ਕਰਮਾ ਦ੍ਰਿਸ਼ਯ ਧਰਮ ਸਰਬਾ ਪਰਨਾ ਡਿਆਂਡਨ ਬਾਡਯ ਚਾਚਰੀ ਚੰਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਗ ਕਰਿਅੰਗ ਨਿਰਨਾਮੇ ਅਕਾਮੇ ਭੁਜੰਗ ਪ੍ਰਿਆ ਚੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਰੀ ਛੰਦਨਾ ਸਤ੍ਰੈਣ ਮਿੱਤ੍ਰਣ ਭਰਮੰਗ ਨ ਪਿਤ੍ਰੈ ਨ ਕਰਮੰਗ ਨ ਕਾਏ ਅਜਨਮੰਗ ਜਾਏ ਨ ਚਿਤ੍ਰੈਣ ਮਿੱਤ੍ਰੈ ਪਰੇ ਹੈ ਪਵਿੱਤ੍ਰੈ ਪ੍ਰਤੀਸੈ ਅਧਿਸੈ ਅਧ੍ਰਿਸੈ ਕ੍ਰਿਸੈ ਭਗਵਤੀ ਛੰਦਵ ਪ੍ਰਸਾਦ ਕਥਤੇ ਕਿਆ ਚਿਜਦੇ ਸੈ ਗਿਆ ਭਿਜ ਪੇ ਸੈ ਗਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋ ਕਹਿ ਕੇ ਆਦਿਤ ਸੋ ਕਹਿ ਕੇ ਅਵਧੂਤ ਬਰਨੈ ਕੇ ਵਿਭੂਤ ਕਰਨੈ ਕੇ ਰਾਜੰਗ ਪ੍ਰਭਾ ਹੈ ਕਿ ਧਰਮੰਗ ਤੁਜਾ ਹੈ ਕਿ ਅਸੋਕ ਬਰਨੈ ਕਿ ਸਰਬਾ ਅਪਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰਗ ਛਤਰੀ ਹੈ ਕਿ ਬਰਮੰਗ ਸਰੂਪ ਹੈ ਕਿ ਅਨੁਭਵ ਅਨੂਪ ਹੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵਹੀਨ ਹੈ ਕਿ ਕਹਿ ਅਧੀਨ ਹੈ ਕਿ ਰੋਜ਼ੀ ਰਜ਼ਾ ਕਹਿ ਰਹੀ ਮੈਂ ਰਿਹਾ ਕਹਿ ਕਿ ਪਾਕ ਬੇਐਬ ਹੈ ਕਿ ਗੈਬ ਉਲ ਗੈਬ ਹੈ ਕਿ ਫੁੱਲ ਗੁਨਾਹ ਹੈ ਕਿ ਸਾਹ ਅਨੁਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦਿਹੰਦ ਹੈ ਕਿ ਰਾਜ਼ੁਕ ਰਹੀ ਮੈਂ ਕਿ ਕਰਮੰਗ ਕਰੀ ਮੈਂ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨੇ ਕਿ ਸਰਵਤਰ ਦਾਨੇ ਕਿ ਸਰਵਤਰ ਗਾਉਣ ਹੈ ਕਿ ਸਰਵਤਰ ਭਾਉਣ ਹੈ ਕਿ ਸਰਵਤਰ ਦਿਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੱਚ ਹੈ ਕਿ ਸਰਵਤਰ ਦੀਨ ਹੈ ਕਿ ਸਰਵਤਰ ਲੀਨ ਹੈ ਕਿ ਸਰਵਤਰ ਜਾਹੂ ਕਿ ਸਰਵਤਰ ਭਾਹੂ ਕਿ ਸਰਵਤਰ ਦਿਸ ਹੈ ਕਿ ਸਰਵਤਰ ਭੇਸ ਹੈ ਕਿ ਸਰਵਤਰ ਕਾਲ ਹੈ ਕਿ ਸਰਵਤਰ ਪਾਲ ਹੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜ ਹੈ ਕਿ ਸਰਵਤਰ ਰਾਜ ਹੈ ਕਿ ਸਰਵਤਰ ਸੁਖ ਹੈ ਕਿ ਸਰਵਤਰ ਭੁੱਖ ਹੈ ਕਿ ਸਰਵਤਰ ਤ੍ਰਾਣ ਹੈ ਕਿ ਸਰਵਤਰ ਪ੍ਰਾਣ ਹੈ ਕਿ ਸਰਵਤਰ ਦੇਸ਼ ਹੈ ਕਿ ਸਰਵਤਰ ਭੇਸ਼ ਹੈ ਕਿ ਸਰਵਤਰ ਮਾਨੇ ਹੈ ਸਦੈਵ ਪ੍ਰਧਾਨ ਹੈ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨ ਹੈ ਕਿ ਸਰਵਤਰ ਮਨ ਹੈ ਕਿ ਸਰਵਤਰ ਇੰਦਰ ਹੈ ਕਿ ਸਰਵਤਰ ਚੰਦਰ ਹੈ ਕਿ ਸਰਵੰ ਕਲੀਮੈ ਕਿ ਪਰਮੰ ਪਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂ ਹੈ ਤਮਾਮੁਲ ਰਜੂ ਹੈ ਹਮੇਸਲ ਸਲਾਮੈ ਸਲੀਖਤ ਮੁਦਾਮੈ ਗਨੀਮੁਲ ਸਿਕਸਤੈ ਗਰੀਬੁਲ ਪਰਸਤੈ ਬਿਲੰਦੁਲ ਮਕਾਨੈ ਜ਼ਮੀਨੁਲ ਜ਼ਮਾਨੈ
تمیزول تمام مہرز ول ندان ہے حریف العظیم مہرز آئے کی یقین ہے انکل ترنگ ہیں اپید ہیں اپنگ ہیں عزیز النواد ہیں گنی ملک راج ہیں نرکت سروپ ہیں ترمکت بپوت ہیں پربکت پربا ہیں سجگت سدا ہیں سدیونگ سروپ ہیں اپیتی انوپ ہیں سمستو پراج ہیں سدا سروساج ہیں سمست السلام ہیں سدیو الوکام ہیں نرباد سروپ ہیں اگاد ہیں انوپ ہیں اوگاد روپے اناد سروپ انگی انامے ترپنگی ترکامے تربرگنگ تربادے اگنجے اگادے سبنگ سرپاگے سب سربانوراگے ترپگت سروپ چج ہیں اچوت ہیں کہ نرکنگ پرناس ہیں پرتول پرواس ہیں نرکت پربھا ہیں سدیونگ سدا ہیں بےپگت سروپ پرجگت انوپ ہیں نرکت سدا ہیں بےپگت پربھا ہیں انکت سروپ پرجگت انوپ ہیں چاچری چند اپنگ ہیں انگ ہیں اپیک ہیں الیک ہیں پرم ہیں اکرم ہیں اناد ہیں جگاد ہیں اجے ابے ہیں اپوت ہیں اتوت ہیں اناس ہیں اداس ہیں کند ہیں بند ہیں بھگت ہیں برکت ہیں اناس ہیں پرکاش ہیں نچنت ہیں سنت ہیں الکھ ہیں دکھ ہیں الیک ہیں اپیک ہیں اٹا ہیں گاہ ہیں سمب ہیں غم ہیں نین ہیں اناد ہیں نت ہیں سنت ہیں اجات ہیں اجاد ہیں چرپٹ چھنتو پرساد سربنگ ہنتا سربنگ انتا سربنگ کھیاتا سربنگ گیاتا سربنگ ہرتا سربنگ کرتا سربنگ پرانم سربنگ ترانم سربنگ کرمنگ سربنگ ترمنگ سربنگ جگتا سربنگ مکتا رساول چنتو پرساد نمو نرک ناسے سدیونگ پرکاسے اننگنگ سروپے اپنگنگ بے پوتے پرماتنگ پرماتے سدا سرب ساتھے اگاد سروپے نرباد بے پوتے اننگی نامے ترپنگی ترکامے نرپنگی سروپے سربنگی انوپے نہ پوتر نہ پتر نہ ستر نہ متر نہ تات نہ مات نہ جات نہ پات نرساکن سریک امیتو امیک سدیونگ پربھا ہے اجے ہے اجا ہے بھگوتی چنتو پرساد کی ظاہر ظہور ہیں کہ حاضر حضور ہیں ہمیں سلسلام ہے سمست الکلام ہے کہ صاحب دماغ ہیں کہ حسن چراغ ہیں کہ کامل کریم ہے کہ رازق رحیم ہے کہ روزی دہند ہے کہ رازق رہند ہے کریم الکمال ہے کہ حسن الجمال ہے غنی ملک راج ہے غریب النواز ہیں عریف السکن ہے حراس الفکن ہے کلنکنگ پرناس ہے سمست النواس ہے اگنج الغنیم ہے رجائک رحیم ہے سمست الجباں ہے کہ صاحب کرا ہے کہ نرکنگ پرناس ہے بحث النواس ہے کہ سرب الغوان ہے ہمیس الروان ہے تمام التمیز ہے سمست العزیز ہے پرم پرمیش ہیں سمست الحدیث ہیں حدیث الحلیق ہیں حمیث الحفیق ہیں زمین الزما ہیں امیق الاما ہیں کریم الکمال ہے کہ ضرورت زمال ہے کہ اچلنگ پرکاش ہے کہ متو سباس ہے کہ عجب سروپ ہے کہ متو وبھوت ہے کہ امتو پسا ہے کہ آتم پربھا ہے کہ اچلنگ انگ ہے کہ متو اپنگ ہے مت پار چنتو پرساد من من پرنام گن گن مدام اربر اگنج ہر نر پر پنج انگن پرنام من من سلام ہر نر اکھنڈ برنر امنڈ ون پوناس من من پرکاش گنگن پرنام جل تھل مدام انچج انگ آسن اپنگ اپما پار گت متو دار جل تھل امنڈ دس وس اپانڈ جل تھل مہنت دس وس بے انت ان پوناس تریتر تراس آ جان باہو اک سداہو اوکاراد کتنی اناد کھل کھنڈ کے آل گربر اکال کر کر پرنام چت چرن نام انچج گات اجج نہ بات انچنج گات ان رنج بات ان ٹوٹ پنڈار ان ڈٹ اپار آڈیٹ کرم ات ٹیٹ کرم ان برن انت داتا مہنت ہر بول منا چنتو پرساد کرنالیا ہے ارکالیا ہے کھل کھنڈن ہے مہمنڈن ہے جگتےشور ہیں پرمیشور ہیں کل کارن ہیں سرب وارن ہیں ترت کے ترن جگ کے کرن من مانیا ہیں جگ جانیا ہیں سربم پر ہیں سربم کر ہیں سرپاسیا ہیں سربناسیا ہیں کرونا کر ہیں بسوم پر ہیں سربیشور ہیں جگتےشور ہیں برہمنڈس ہیں کل کھنڈس ہیں پر تے پر ہیں کرونا کر ہیں جپا جپ ہیں تپا تپ ہیں اکرتا کرت امرتا امرت امرتا امرت کرونا کرت اکرتا کرت ترنی ترت متیشور ہے پرمیشور ہے اکرتا کرت امرتا امرت اجبا کرت امرتا امرت ہے نر نائک ہیں کلکائک ہیں وسوم پر ہیں کرنالیا ہیں نرپ نائک ہیں سرپائک ہے پو پنجن ہے ہر گنجن ہے رپتاپن ہے جپ جاپن ہے اکلنکرت سرباکرت ہے
हरता हर है, अकलंकृत है, सर्वाकृत है, कर्ता कर है, हरता हर है, परमात्म है, सर्वात्म है, आत्म बस है, जस के जस है, भुजंग प्रया छंद। नमो सूर्य सूर्ये, नमो चंद्र चंद्रे, नमो राज राजे, नमो इंद्र इंद्रे, नमो अंधकारे, नमो तेज तेजे, नमो वृंद वृंदे, नमो बीज बीजे, नमो रासं तांसं सात रूपे, नमो परम तत्तंग तत्तंग स्वरूपे, नमो जोग जोगे, नमो ज्ञान ज्ञाने, नमो मंत्र मंत्रे, नमो ध्यान ध्याने, नमो युद्ध युद्धे, नमो ज्ञान ज्ञाने, नमो पूज पूजे, नमो पान पाने, नमो कलह कर्ता, नमो शांत रूपे, नमो इंद्र इंद्रे अनादं विभूते, कलंकार रूपे अलंकार अलंके, नमो आस आसे, नमो बांक बंके अपंगी स्वरूपे, अनंगी अनामे त्रिपंगी त्रिकाले, अनंगी अकामे कचरी चंद, अजय अलय अपय अभय अपू अजु अनास अकास अगंज अपंज अलख अपक अकाल दयाल अलेख अपेख अनाम अकाम अगा अटाह अनाथ्य प्रमाथ्य अजुनी अमो निनारागे नरंगे नारागे नरंगे न रूपे न रेखे अकर्मंग परमंग गंजे अलेखे भुजंग प्रया छंद। नमस्तुल परनामे समस्तुल परनास्य अगंजुल अनामे समस्तुल निवासी नृकामंग वेपूते समस्तुल स्वरूपे कुकर्मंग परनासी सुधर्मंग वेपूते सदा सचदानंद सत्रंग प्रणासी करिमुल कुनिंदा समस्तुल निवासी अजाय विपूते गजाय गनिमे हरियंग करियंग करिमुल रहीमे चत्र चक्रवर्ती चत्र चक्र भुगते सोयं पव सुभं सर्वदा सर्वजुगते दुकालं परनासी दयालं स्वरूपे सदा अंग संगे अपंगं।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸ੍ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੋ ਮਤ ਕੋ ਨਾ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗੌਨ ਕੁਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾ ਗਏ ਪਾਏ ਪਧਾਰੇ ਜੀਤ ਵਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੁਵੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣ ਕਤੇਬ ਕੁਰਾਨ ਜ਼ਮੀਨ ਜ਼ਮਾਨ ਸੁਬਾਨ ਕੇ ਭੇਖੈ ਪਾਉਣ ਆਹਾਰ ਜਤੀ ਜਤਾਰ ਸਭੈ ਸੁਵਿਚਾਰ ਹਜ਼ਾਰ ਕੇ ਦਿਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਸੁਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਬੜੇ ਪਰਿਆਰ ਅਪਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਿਆਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁ ਬਤ ਨਹੀਂ ਚਗਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੁਵੇਕ ਦਿਵਈਆ ਦਾਨਵ ਦੇਵ ਪਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਤਲ ਮੈਂ ਪਲ ਹੀ ਪਲ ਮੈਂ ਸੁਭ ਥਾਪ ਤਪੈਂਗੇ ਪੁਨ ਪ੍ਰਤਾਪਨ ਵਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਕਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਿਰਾਧਵ ਜੋਨ ਤਰਲੋਕ ਕੋ ਰਾਜ ਕਰੈਂਗੇ ਕੋਟ ਇਸ ਨਾਨਕ ਜਾਦਿਕ ਦਾਨ ਅਨੇਕ ਸੁਅੰਬਰ ਸਾਜ ਵਰੈਂਗੇ ਬ੍ਰਹਮ ਹੇ ਸਰ ਵਿਸ਼ਨ ਸਚੀ ਪਤੰਤ ਪਸੇ ਜਮਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨ ਦੇਹ ਤਰੈਂਗੇ ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਬਖ ਧਿਆਨ ਲਗਾਇਓ ਨਾਥ ਕਰਿਓਲੀ ਸਾਧ ਸਮੁੰਦਰਨ ਲੋਕ ਗਯੋ ਪਰ ਲੋਕ ਗਵਾਇਓ ਵਾਸ ਕੀਓ ਬਖਿਆਨ ਸੁ ਬੈਠ ਕੇ ਐਸੇ ਐਸੇ ਸੁਬੈ ਸੁਬਿਤਾਯੋ ਸਾਚ ਕਹੂੰ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਯੋ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਯੋ ਕਾਹੂ ਲਖਿਓ ਹਰ ਵਾਚੀ ਦਿਸਾ ਮਹਿ ਕਾਹੂ ਪਚਾ ਕੋ ਸੀਸ ਨਿਵਾਯੋ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਯੋ ਕੂਰ ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਯੋ ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨ ਧਾਯੋ ਕੂਰ ਕਿਰਿਆ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਯੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹੇ ਬਚਾਵਹੁ, ਸੁਖੀ ਵਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੂਰ ਅੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕੋ ਆ ਸੁੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੂਰ ਭਜਨ ਕੀ ਰਹਿ ਪਿਆਸਾ, ਤੁਮੈ ਚਾੜ ਕੋਈ ਅਵਰ ਨ ਧਿਆਉਂ, ਜੋ ਬਰ ਚਾਹੂੰ ਸੁ ਤੁਮ ਤੇ ਪਾਉਂ, ਸੇਵਕ ਸਿੱਖ ਹਮਾਰੀ ਤਾਰੀਐ, ਚੁਣ ਚੁਣ ਸਤਰ ਹਮਾਰੀ ਮਾਰੀ ਹੈ, ਆਪ ਹਾਥ ਦੈ ਮੁਜੈ ਉਵਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰਿਓ ਰੱਛਾ, ਰੱਖ ਲਿਓ ਮੋਹਿ ਰੱਖਣਹਾਰੇ, ਸਾਹਿਬ ਸੰਤ ਸਹਾਇ ਪਿਆਰੇ,
दीन बंदुष्टन के हंता तुम हो पुरी चतुर्दशकंता काल पाए ब्रह्मा बाप तरा काल पाए शिवजू अवतरा काल पाए कर विषण प्रकाशा सकल काल का किया तुमासा जवन काल योगी शिव कियो वेद राज ब्रह्मा जूथियो जवन काल सब जगत जवन काल सब लोक सवारा नमस्कार है ताहे हमारा जवन काल सब जगत बनायो देव दै जच्छन उपजायो आदिंत एक अवतारा सोई गुरु समझियो हमारा नमस्कार तिसी को हमारी सकल प्रजा जिनी आप सुवारी शिव कन को सब गुण सुख दियो सतरन को पल मोह बद कियो कट कट के अंतर की जानत भले बुरे की पीर पहचानत चीटी ते कुंचर स्थूला सब पर कृपा दृष्ट कर फूला संतन दुख पाए ते दुखी सुख पाए साध

ਵਿਦਾ ਜਾ ਕੋ ਭੇਵ ਨਾ ਪਾਵਤ ਵੇਦਾ ਤਾ ਕਉ ਕਿਰਪਾਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਭਿੰਨ ਭਿੰਨ ਤੁਹ ਤੀਤੀ ਤੁਮਰਾ ਲਖਾਣਾ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰ ਐਕੈ ਰੂਪ ਅਨੂਪ ਸਰੂਪਾ ਰੰਗ ਭਇਉ ਰਾਵ ਕਈ ਭੂਪਾ ਅੰਡ ਜਿਰ ਸੇ ਤਜਕੀਨੀ ਉਤਭੁਜ ਕਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭੈ ਸੰਕਰੀ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚਮ ਭਾਵਾ ਜੁਗਾ ਸਰੂਪ ਸੋਯਮ ਭਾਵਾ ਬਰਚਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਘਰੋ ਦੁਸ਼ਟ ਜਿਤੇ ਅਟੂਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਤਵੈ ਮਰੇ ਪੁਰਖ ਜਮਨ ਪਗ ਪਰੇ ਤਿਆਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆ ਹੈ ਤਾ ਕੇ ਕਾਲ ਨਿਕਟ ਨਹਿ ਐਹੈ ਰੱਛਾ ਹੋਇ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਰਹਿ ਤਤਕਾਲਾ ਕਿਰਪਾ ਦ੍ਰਿਸ਼ਟਨ ਜਾਹੇ ਨਿ ਹਰਿਹੋ ਤਾ ਕੇ ਤਾਪ ਤਨਕ ਮੈਂ ਹਰਿਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਛਾਛ ਵਿਸਕੈ ਨ ਕੋਈ ਇੱਕ ਵਾਰ ਜਿਨ ਤੁ ਮੈਂ ਸੰਭਾਰਾ ਕਾਲ ਫਾਸ ਦਿੱਤਾ ਹੈ ਉਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਾਰਿਦ ਦੁਸ਼ਟ ਦੁਖ ਤੇਰਾ ਖੜ ਕੇਤ ਮੈਂ ਸਰਨ ਤਿਹਾਰੀ ਆਪ ਹਾਦੈ ਲਿਹੋ ਵਾਰੀ ਸਰਵ ਠਾਉਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਏ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਗ ਸਕਲ ਦੇਹ ਕੋ ਹਰਤਾ ਜੁਸ ਦੋਖਿਨ ਪੂਛੈ ਕਰਤਾ ਸ੍ਰੀ ਅਸਤੋਜਾ ਭਾਈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੂਗ ਨਤ ਸਹਿ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਆਹੇ ਸੁਰਸ ਨਾ ਪਾਵਈ ਸੁਨੈ ਮੂਹ ਚਿਤ ਲਾਇ ਚਤੁਰਤਾਇ ਆਵਈ ਦੂਖ ਦਰਦ ਭਉ ਨਿਕਟ ਨਾ ਤਿੰਨ ਨਰਕੇ ਰਹਿ ਹੋ ਜੋ ਆਖੀ ਇਕ ਬਾਰ ਚੌਪਈ ਕੋ ਕਹਿ ਚੌਪਈ ਸੰਬਤ ਸਤਰੈ ਸਹਿਸ ਪੁਨੀ ਜੈ ਅਰਧ ਸਹਿ ਸੁਨ ਤੀਜ ਕਹੀ ਜੈ ਭਾਦਰ ਸੁਧੀ ਅਸ਼ਟਮੀ ਰਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸੋਈਆ ਪਾਈ ਗਹੀ ਜਬ ਤੇ ਤੁਮਰੇ ਤਬ ਤੇ ਕੁਆਂਕ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇ ਕ ਨ ਮਾਨਿਓ ਸਿਮ੍ਰਿਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਅਮੇਕ ਨ ਜਾਨਿਓ ਸ੍ਰੀ ਸੁਪਾਨ ਕਿਰਪਾ ਤੁਮਰੀ ਕਰ ਮੈਂ ਨ ਕਹੂ ਸਭ ਤੋਹੇ ਬਖਾਨਿਓ ਦੋਹਰਾ ਸਗਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰ ਨਾ ਅੰਗੀਕਾਰੋ, ਕਰੇ ਤੇਰਾ ਕਾਰਜ ਸਭ ਸੁਵਾਰਨਾ, ਸਭਨਾ ਗੱਲਾਂ ਸਮਰੱਤ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰੇ ਘਰ ਤਾਂ ਤੇਰੇ, ਸਭ ਕਿਛੈ ਜਿਸ ਦੇ ਸੁ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਆਏ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰਵੂ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੀ ਪੰਥ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ, ਤੁਜ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬਿੰਦੇ ਨਿਮਾਣੀ, ਦੇ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਦ ਬਾ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੂੰ ਹੋਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ। ਕਹਿ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ।

आनंद गुरु ते जानिया, जानिया आनंद सदा गुरु ते कृपा करे प्यारिया, कर कृपा किलवे कट्टे ज्ञान अंजन सारिया, अंदरो जिनका मोह टुटा तिनका सब सच्चा सुआरिया, कह नानक आनंद है आनंद गुरु ते जानिया। बाबा जिस तू दे सोई जिन पावै, पावै ता सो जन दे जिसनो होर क्या करे विचारिया, एक परम भूले फिर है दह दिशिक नाम लाग सुआरिया, गुर प्रसादी मन भया निर्मल जिन्ना भाणा पावे, कह नानक जिस दे प्यारे सोई जन पावे, आवो संत प्यारे हो कथ की करह कहानी, करह कहानी कथ केरी कित दुआरे पाई है, तन मन धन सब सौप गुर को हुक्म मन्ने पाई है, हुक्म मन्ने हो गुरु के रागाओ सच्ची बाणी, कह नानक सुनो संतो कथ्यो अकथ कहानी, मन चंचला चतुराई किने न पाया, चतुराई न पाया किने तू सुन मन मेरे आहे, माया मोहनी जिने परम भुलाया, माया का मोहनी किने कीती, जिन ठगौली पाईया कुर्बान कीता, तिसै विट्टा हो जिन मोह मीठा लाया, कह नानक मन चंचल चतुराई किने न पाया, मन प्यारिया तू सदा सत संभाले, इहो कुटम तू जे देखदा चलै नाही तेरा नाले, साथ तेरा चलै नाही तिस नाल क्यों चित लाईऐ, ऐसा कामूले न कीचै जितंत बच्चो ताईऐ, सतगुरु का उपदेश सुन तू हुवै तेरे नाले, कह नानक मन प्यारे तू सदा सत संभाले, अगम गुचरा तिरंत न पाया अंतो न पाया किने तेरा, अपना आप तू जाने जी जन सब खेल तेरा, क्या को आख वखाने, आखे तावे कह सब तू है जिन जग तू पाया, कह नानक तू सदा गम है तिरंत न पाया, सुर नर मुंजन अमृत खोज दे सो अमृत गुर ते पाया, पाया अमृत गुर कृपा कीनी सच्चा मन वसाया, जी जन सब तू पायक वेख परसन आया, लब लोभ अहंकार चुका सतगुरु भला पाया, कह नानक जिसनु आप टुटा तिन अमृत गुर ते पाया, भगता की चाल निराली चाला निराली, भगता केरी बिकम मार्ग चलना, लब लोभ अहंकार तज तृष्णा बहुत नाही बोलना, खन्ने हो तिखी वाल हो निकी इत मार्ग जाना, गुरु प्रसादी जिन आप तजिया हर वासना समाणी, कह नानक चाल भगता जुगो जुग निराली, ज्यों तू चलाहे तिव चलह स्वामी, होर क्या जाना गुण तेरे, जिव तू चलाहे तिवै चलह जिन्ना मार्ग पावे, कर कृपा जिन्ना मिलाहे से हर हर सदा ते आवहे, जिसनो कथा सुनाहे अपनी से गुरुद्वारे सुख पावे, कहे नानक सच्ची साहिब ज्यों पावै तिवै चलावे, एहो सोहिला शब्द सुहावा, शब्दो सुहावा सदा सोहिला, सतगुरु सुनाया एहो तिन कै मन वसिया, जिन तुरहु लिखिया आया एक फिर है कनेरे करह गल्ला गली किने न पाया, कह नानक शब्द सोहेला सतगुरु सुनाया, पवित हुए से जना जिनी हर त्याया, हर त्याया पवित हुए गुरमुख जिनी त्याया, पवित माता पिता कुटम सह स्यो पवित संग सुबाइया, कह दे पवित सुन दे पवित से पवित जिनी मन वसाया, कह नानक से पवित जिन गुरमुख हर हर त्याया, करमी सहज न उपजै विन सहजै सहसा न जाए, नह जाए सहसा कितै संजम रही कर्म कमाए, सह सहजियो मलीन है कित संजम धोता जाए, मन तो शब्द लागू हर स्यो रहो चित लाए, कह नान गुरु प्रसादी सहज उपजै ए सहसा इव जाए, जी हो मैले बारहों निर्मल, बारहों निर्मल जी हो ता मैले, तिन जन्म जुवै हारे आए तिसना वड्डा रोग लगा, मरण मनो विसारिया वेदा मैं नाम उत्तम सो सुने नाही, फिर है ज्यों बेता लिया, कह नानक जिन सत तजिया कूड़े लागे, तिनी जन्म जुवै हारिया, जी हो निर्मल बारो निर्मल, बारो ता निर्मल जी हो निर्मल, सतगुर ते करनी कमाणी कूड़ की सोय पहुँचै नाही, मन सत सत समानी जन्म रतन जिनी खटिया, भले सेवन जारे कह नानक जिन मन निर्मल सदा रह गुर नाले, जे को सिख गुरु सेती सनमुख होवै, होवै ता सनमुख सिख कोई जी हो रह गुर नाले, गुर के चरण हृदय त्याय अंतर आत्मै संभाले, आप चढ़ सदा रह परनै गुर बिन वरना जाने कोई, कह नानक सुनो संतो सो सिख सनमुख होए, जे को गुर ते वेमुख होवै,
ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੁਰਥੈ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਹੈ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਿਨ ਕਾ ਹਿਰਲਿਆ ਮਾਇਆ ਬੋਲਣ ਪੈਰ ਵਾਣੀ ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਭ ਸੇਤੀ ਮਨ ਮਿਲਿਆ ਸੱਚੈ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੈ ਮੁਖ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਤਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਐ ਮਨੋ ਕਿਉ ਵਿਸਾਰੀ ਐ ਵਿੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੂੰ ਕਿਉ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਹੀ ਵਿੜਦਾਤਾ ਸੋ ਕਿਉ ਮਨੋ ਵਿਸਾਰੀ ਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਇਹ ਮਾਇਆ ਜਿਥਰ ਵਿਸਰੈ ਮੂਹ ਭਜੈ ਭਾਉ ਦੂਜਾ ਲਾਇਆ ਕਹਿ ਨਾਨ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰੇ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੈ ਵਿਟਹੁ ਰਹੇ ਲੋਕ ਵਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚੋ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹ ਖਟਿਓ ਦਿਹਾੜੀ ਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਐ ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੈ ਆਏ ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸੇ ਆਏ ਕਹਿ ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਵਸੈ ਮਨ ਆਏ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭਾ ਗੁਣ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਸਖੀਏ ਸੋਗ ਦੁਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨਵਰ ਨ ਦੇਖੋ ਕੋਈ ਹਰ ਬਿਨਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੇ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨਾ ਵਰਨਾ ਕੋਈ ਕਹਿ ਨਾਨਕੇ ਨਿਤਰੰਦ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੂੰ ਪਠਾਏ ਸਾਚੈ ਸੁਣਨੈ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਮਾਣੀ ਸਚਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣਨੈ ਨੂੰ ਪਠਾਏ ਹਰ ਜੀਉ ਗੁਪਾਂਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਕਣਾ ਦਸਵਾਂ ਦੁਆਰ ਦਿਖਾਇਆ ਤੈਨ ਏਕ ਰੂਪ ਨਾਉ ਨਵ ਨਿਧ ਤਿਸਤੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾਂਦ ਰੱਖੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚੈ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸਾਚੈ ਜਿੱਥੈ ਸਦਾ ਸਚ ਧਿਆਵੇ ਸਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਿਨਾ ਬੁਝਾਵੇ ਸਤ ਸਭਨਾ ਕਾ ਖਸਮੈ ਜਿਸ ਬਖਸੇ ਸੋਜਨ ਪਾਵੇ ਕਹਿ ਨਾਨਕ ਸਚ ਸੋਹਿਲਾ ਸਚੈ ਘਰ ਗਾਵਹੇ ਆਨੰਦ ਸੁਨੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ

ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦੁਰ ਸਿਮਰਿਆ ਘਰ ਨੋ ਨਿਧਾਵੈ ਧਾਈ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖਿਆ ਨ ਡਿੱਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਖਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਵ ਦੇਵ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ, ਪਤ ਦੇ ਰਾਖੇ ਆਪ ਵਾਹਿਗੁਰੂ ਹੈ ਅਕਾਲ ਪੁਰਖ। ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ। ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਆਪ ਜੀਆਂ ਨੇ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ। ਆਪ ਜੀ ਦੀ ਕਿਰਪਾ ਦੇ ਸਦਕਾ ਪਾਵਨ ਅੰਮ੍ਰਿਤ ਵੇਲੇ ਸੁੰਦਰ ਦੀਵਾਨ ਸਜੇ ਸਜੇ ਦੀਵਾਨਾਂ ਦਰ ਆਪ ਜੀ ਕੇ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇ ਬਾਣੀਆਂ ਦੇ ਪਾਠ ਹੋਏ। ਆਪ ਜੀ ਕੇ ਅਗਾਧ ਬੋਧ ਬਾਣੀ ਪੜ੍ਹਦਿਆਂ ਆਪ ਜੀ ਕੇ ਦੱਸ ਰਿਆਂ ਪਾਸੋਂ ਬੇਅੰਤ ਭੁੱਲਾਂ ਹੋਈਆਂ ਆਪ ਜੀ ਨੇ ਖਿਮਾ ਕਰ ਦੇਣੀ। ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਗਰੀਬ ਨਿਵਾਜ ਕਿਰਪਾ ਕਰਨੀ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ। ਸਮੂਹ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਭੇਟਾਵਾਂ ਦਰ ਕਬੂਲ ਕਰਨੀਆਂ। ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਪਰਿਵਾਰਾਂ ਵਿੱਚ ਸੁੱਖ ਵਰਤਾਉਣੀ। ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ। ਗੁਰਮਤਿ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ। ਗਰੀਬ ਨਾਲ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਬਖਸ਼ਿਸ਼ ਕੀਤੀ। ਅੱਜ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ ਦੇ ਮਹਾਂਵਾਕ ਅਨੁਸਾਰ ਸਿੱਖ ਪੰਥ ਦੇ ਮਹਾਨ ਜਰਨੈਲ, ਪਹਿਲੇ ਜਰਨੈਲ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਤਿੰਨਾਂ ਦਾ ਪਾਵਨ ਸ਼ਹਾਦਤ ਦਿਹਾੜਾ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ। ਸਮੂਹ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਸਮੂਹ ਸਿੱਖ ਸੰਗਤ ਨੂੰ ਚੱਲਣ ਦੀ ਆਪ ਜੀ ਨੇ ਮਤ ਬੁੱਧ ਬਲ ਪ੍ਰਦਾਨ ਕਰਨਾ, ਰਹਿਮਤ ਕਰਨੀ। ਇਸੇ ਤਰ੍ਹਾਂ
गुरु के शहीदां दा गुरु प्यारियां दा सच्चे पातशाह जी कौम विच मान अदब सत्कार बनाई रखना रहमतां करके नवाजना गरीब नवाज आप जिया ने दया मया करके नवाजना सच्चे पातशाह जी कृपा करनी बेअंत संगतां वल्लों तन मन धन दे नाल गुरु के सेवावां गुरु के लंगरां विच सेवावां कीतियां जा रही आप जी ने रहमतां करनियां सेवावां दर प्रवान करनियां टहलियां दे सिर ते मेहर भरिया हथ रखना काम क्रोध लोभ हंकार तो बचाना भावना सहित दर घर की सेवा दे योग कर लेना गरीब नवाज आप जी के चरण कमलों में अरदास बेनती जोधड़ी है दर घर दी प्रीतवान बीबी संदीप कौर इन्हों का अज जन्म दिन है समूह परिवार वालों बीबी संदीप कौर के जन्मदिन की खुशी विच आप जी के चरण कमलों में अरदास बेनती जोधड़ी है गरीब नवाज आप जी ने कृपा करनी सिर ते मेहर भरिया हथ रखना लम्मी अरबला बख्शिश करके नवाजना दे अरोगता की दात शारीरिक तंदुरुस्ती की दात बख्शिश करके नवाजना परिवार विच बच्चियां ते सिर ते मेहर भरिया हथ रखना दरों घरों चढ़दियां कला बख्शिश करके नवाजना सेवकां दियां मनोकामना मनोभावना संपूर्ण करनियां खजाने भरपूर करने गरीब नवाज इस वक्त आप जी के हजूर पंचामृत कड़ा प्रसाद दी देग हाजर है दर प्रवान होवे प्रवान होया प्रसाद संगत विच वरते जो जी सके सो आप जी का पावन पवित्र नाम सतनाम वाहिगुरु जपे कृपा करो पावन पवित्र हुक्म बख्शो जी हुक्म ते चलन दी मत बुद्ध प्रदान करो अगले दीवान सजाउण दी आग्या होवे सेव प्यारे मेल जिन्हां मिलिया आप जी का नाम चेता वै नानक नाम चढ़दी कला तेरे भाणे सरबत दा भला वाहिगुरु जी का खालसा वाहिगुरु जी की फतह।

ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਉਂ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਗੁਰਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ, ਕਰ ਇਸਨਾਨ ਗ੍ਰਹਿ ਆਏ, ਅਨੰਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਸ਼ਰਧਾ ਭਾਵਨਾ ਸਹਿਤ ਨਿਤਾਂ ਪ੍ਰਤੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰ ਦੇ ਪਾਵਨ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਗੁਰੂ ਕਿਰਪਾ ਕਰੇ ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ ਜੀ। ਅੱਜ ਸਿੱਖ ਪੰਥ ਦੇ ਮਹਾਨ ਜਰਨੈਲ, ਪਹਿਲੇ ਸਿੱਖ ਜਰਨੈਲ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ, ਤਿਨ੍ਹਾਂ ਦਾ ਸ਼ਹੀਦੀ ਦਿਨ ਹੈ, ਜਿਨ੍ਹਾਂ ਨੇ ਦੱਖਣ ਦੀ ਧਰਤੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਥਾਪੜਾ ਲੈ ਕਰਕੇ ਖੰਡੇ ਬਾਟੇ 'ਤੇ ਦਾਤ ਪਹੁਲ ਪ੍ਰਾਪਤ ਕਰਕੇ, ਦਤਾਰ ਪਿਤਾ ਮਹਾਰਾਜ ਜੀ ਦਾ ਹੁਕਮ ਪਾ ਕਰਕੇ, ਪੰਜ ਸਿੰਘਾਂ ਦੀ ਅਗਵਾਈ ਲੈ ਕਰਕੇ ਦੱਖਣ ਤੋਂ ਪੰਜਾਬ ਦੇ ਦੁਸ਼ਟਾਂ ਨੂੰ ਸੋਧਣ ਵਾਸਤੇ ਚਾਲੇ ਪਾਏ ਸਨ। 1708 ਈਸਵੀ ਦੇ ਅੰਦਰ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਬੰਦਾ ਸਿੰਘ ਬਹਾਦਰ ਨੂੰ ਤੋਰਿਆ, ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ। ਉਹਨਾਂ ਨੇ ਪੰਜਾਬ ਦੇ ਬਹੁਤ ਵੱਡੇ ਵੱਡੇ ਜਿਹੜੇ ਜ਼ਾਲਮ ਲੋਕ, ਵੱਡੇ ਵੱਡੇ ਘਰਾਣੇ ਸਮਾਣਾ, ਬਨੂੜ, ਕੈਥਲ ਇੱਥੇ ਬੈਠੇ ਹੋਏ ਸਨ, ਇਹਨਾਂ ਸਾਰਿਆਂ ਨੂੰ ਸੋਧਿਆ ਅਤੇ ਅੰਤ ਪਾਪੀ ਵਜੀਦ ਖਾਂ ਸੂਬੇ ਸਰਹੰਦ ਨੂੰ ਮਾਰਿਆ, ਸਰਹੰਦ ਫਤਿਹ ਕੀਤੀ। ਉਸ ਤੋਂ ਬਾਅਦ ਸਿੱਖ ਪੰਥ ਦਾ, ਖਾਲਸਾਈ ਪੰਥ ਦਾ ਉਹਨਾਂ ਨੇ ਪੱਛਮ ਬੁਲੰਦ ਕੀਤਾ, ਖਾਲਸਾਈ ਰਾਜਧਾਨੀ ਸਥਾਪਿਤ ਕੀਤੀ, ਜਰਨੈਲ ਸਥਾਪਿਤ ਕੀਤੇ, ਬੜੇ ਵੱਡੇ ਵੱਡੇ ਕਾਰਜ ਉਹਨਾਂ ਨੇ ਕੀਤੇ। ਪਰ ਲਗਾਤਾਰ ਦਿੱਲੀ ਤੋਂ ਜੋ ਉਸ ਵਕਤ ਦੇ ਹੁਕਮਰਾਨ ਸਨ, ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਤਾਕਤ ਨੂੰ ਦਬਾਉਣ ਦੇ ਲਈ ਬੜੇ ਬੜੇ ਯਤਨ ਕਰਦੇ ਰਹੇ। ਬੇਅੰਤ ਯੁੱਧ ਹੋਏ। ਅਖੀਰ 1716 ਦੇ ਅੰਦਰ, 15 ਦੇ ਅੰਦਰ ਗੁਰਦਾਸ ਨੰਗਲ ਦੀ ਗੜੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਆਪਣੇ ਸਿੰਘਾਂ ਸਮੇਤ, ਸਾਥੀਆਂ ਸਮੇਤ ਕੈਦ ਕੀਤਾ ਗਿਆ, ਦਿੱਲੀ ਲਿਆਂਦਾ ਗਿਆ ਫਰਕਸੀਅਰ ਦੇ ਵੇਲੇ। ਅਤੇ ਦਿੱਲੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ 700 ਸਿੰਘਾਂ ਦੇ ਨਾਲ ਸ਼ਹੀਦ ਕੀਤਾ ਗਿਆ। ਬੜਾ ਕੋਹ ਕੇ ਸ਼ਹੀਦ ਕੀਤਾ, ਬੜੇ ਤਸ਼ੱਦਦ ਕੀਤੇ ਗਏ। ਪਰ ਇਹ ਆਖਿਆ ਗਿਆ ਕਿ ਜੇ ਤੁਸੀਂ ਆਪਣੇ ਆਪ ਨੂੰ ਮੁਸਲਮਾਨ ਬਣਾ ਲਓ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਤਿਆਗ ਦਿਓ, ਸਾਡੇ ਜਰਨੈਲ ਬਣ ਜਾਓ, ਤਾਂ ਤੁਹਾਨੂੰ ਬਹੁਤ ਵੱਡੀਆਂ ਵੱਡੀਆਂ ਪਦਵੀਆਂ, ਬਹੁਤ ਵੱਡੇ ਰਾਜ ਭਾਗ ਦੇ ਕਰਕੇ ਨਿਵਾਜਿਆ ਜਾਏਗਾ। ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੱਚੇ ਸੁੱਚੇ ਸਿੱਖ ਸਨ। ਉਹਨਾਂ ਨੇ ਜ਼ਾਲਮ ਦੀ ਕੋਈ ਨਹੀਂ ਮੰਨੀ, ਹੱਸ ਕੇ ਆਪਣੇ ਆਪਣੇ ਪਰਿਵਾਰ ਦੀ ਸ਼ਹੀਦੀ ਨੂੰ ਕਬੂਲ ਕੀਤਾ। ਜਿੱਥੇ ਉਹ ਆਪ ਸ਼ਹੀਦ ਹੋਏ ਸਨ, ਉੱਥੇ ਉਹਨਾਂ ਦੇ ਨਾਲ 700 ਸਿੰਘ ਸ਼ਹੀਦ ਹੋਏ। ਉਹਨਾਂ ਦੇ 3 ਸਾਲ ਦੇ ਪੁੱਤਰ ਬਾਬਾ ਅਜੈ ਸਿੰਘ ਜੀ ਨੂੰ ਉਹਨਾਂ ਦੀਆਂ ਅੱਖਾਂ ਸਾਹਮਣੇ ਜ਼ਾਲਮਾਂ ਨੇ ਕੋਹ ਕੋਹ ਕੇ ਸ਼ਹੀਦ ਕੀਤਾ, ਪਰ ਉਹ ਗੁਰੂ ਕੇ ਲਾਲ ਡੋਲੇ ਨਹੀਂ। ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ, ਕੋਟ ਔਨ ਕੋਟ ਨਮਨ ਹੈ ਉਹਨਾਂ ਦੀ ਸ਼ਹੀਦੀ ਨੂੰ। ਗੁਰੂ ਕਿਰਪਾ ਕਰੇ ਸਿੱਖ ਕੌਮ, ਸਿੱਖ ਪੰਥ ਸਦਾ ਆਪਣੇ ਸ਼ਹੀਦਾਂ ਦੀ ਰਿਣੀ ਰਵੇ, ਸਦਾ ਆਪਣੇ ਸ਼ਹੀਦਾਂ ਨੂੰ ਯਾਦ ਕਰਦੀ ਰਹੇ, ਇਹੀ ਅਰਦਾਸ ਬੇਨਤੀ ਹੈ। ਆਓ ਪਿਆਰ ਸਾਹਿਬ ਇਲਾਹੀ ਬਾਣੀ ਦਾ ਕੀਰਤਨ ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਆਪ ਜੀ ਨੂੰ ਸਰਵਣ ਕਰਵਾਉਣਗੇ। ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੜਿਆ ਜਿੱਥੇ ਆਰ ਜਾਪੜੀਏ ਜਿੱਥੇ ਸਾਸ ਨਾਨਕ ਲਿਖੇ ਗੱਲ ਰੋਮੇ ਚਕਨਾ ਚਾਕ ਮਹਿਲਾ ਪਹਿਲਾਂ।

ਸਭੂ ਸੁਤਕ ਪਰਮ ਹੈ ਦੂਜੇ ਲੱਗੇ ਜਾਏ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿਤੋਂ ਦਿਜਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੁਤਕ ਨਾਏ ਪੁੜੀ ਸਤਿਗੁਰ ਵੱਡਾ ਕਰ

ਵੱਡ ਭਾਗਿਆ ਹਾਂ ਅੰਮ੍ਰਿਤ ਵੇਲੇ ਮਾਲਕ ਦੀ ਗੋਦ ਵਿੱਚ ਜੁੜ ਬੈਠ ਕਰਕੇ ਮਾਲਕ ਦੀ ਬਾਣੀ ਦਾ ਆਨੰਦ ਮਾਣ ਰਹੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਇਸੇ ਤਰ੍ਹਾਂ ਹਰ ਰੋਜ਼ ਨੇਤਾ ਪ੍ਰਤੀ ਮਾਲਕ ਦੇ ਚਰਨਾਂ ਦਾ ਪਿਆਰ, ਮਾਲਕ ਦੀ ਨਿੱਘੀ ਗੋਦ ਦਾ ਆਨੰਦ ਮਿਲਦਾ ਰਹੇ, ਜਿਹਦੇ ਕਰਕੇ ਮਿਲਿਆ ਹੋਇਆ ਮਨੁੱਖਾ ਜਾਂ ਮਾਲਕ ਦਾ ਸਫਲਾ ਹੋ ਸਕੇ। ਅੱਜ ਆਪਾਂ ਸਾਰੇ ਹੀ ਸੂਰਾ ਸੋ ਪਹਿਚਾਨੀਏ, ਜੋ ਲੜੈ ਦੀਰ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਹੂੰ ਨਾ ਛੱਡੈ ਖੇਤ। ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਤਿਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਪੰਥ ਦੇ ਮਹਾਨ ਵਿਦਵਾਨ ਗੁਣੀਜਨ ਸਤਿਕਾਰਯੋਗ ਗਿਆਨੀ ਸਿਕੱਤਰ ਸਿੰਘ ਜੀ, ਤਿਨ੍ਹਾਂ ਪਾਸੋਂ ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

नानक सुख घर आया, विघ्न विनाशन सब दुख नाशन, सतगुर नाम दृढ़ा

ਪਰਮ ਸਨਮਾਨਯੋਗ ਤਨ ਤਨ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸਭਾਏ ਮਾਨ ਵਡਭਾਗੀ ਗੁਰੂ ਸਵਾਰੀ ਸਾਧ ਸੰਗਤ ਜੀਓ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਨੇ ਇੱਕ ਹੋਰ ਸੁਨਹਿਰੀ ਮੌਕਾ ਸਾਨੂੰ ਸਭ ਨੂੰ ਬਖਸ਼ਿਆ ਹੈ, ਜਿਸ ਸਦਕਾ ਅਸੀਂ ਗੁਰੂ ਕੀ ਪਾਵਨ ਹਜ਼ੂਰੀ ਚ ਸਭਾਏਮਾਨ ਹੋ ਕਰਕੇ ਧੁਰਕੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਨੂੰ ਗੁਰੂ ਘਰ ਦੇ ਬਹੁਤ ਪਿਆਰੇ ਕੀਰਤਨੀ ਭਾਈ ਲਾਖਨ ਸਿੰਘ ਜੀ ਦੇ ਜਥੇ ਪਾਸੋਂ ਸਰਵਣ ਕਰ ਰਹੇ ਸਾਂ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ੇ ਹੋਏ ਸਭ ਤੋਂ ਪਹਿਲੇ ਹੁਕਮਨਾਮੇ ਸੰਦੇਸ਼ ਨੂੰ ਆਪ ਜੀ ਨੇ ਸਰਵਣ ਕੀਤਾ ਹੈ ਔਰ ਰੋਜ਼ਾਨਾ ਦੀ ਤਰ੍ਹਾਂ ਇਸ ਪਾਵਨ ਸ਼ਬਦ ਦੀ ਆਪਾਂ ਵਿਚਾਰ ਕਰਾਂਗੇ। ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੋਠ ਰਾਗ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 621 ਅਤੇ 22 ਤੇ ਸਭਾਏਮਾਨ ਹੈ। ਇਸ ਪਾਵਨ ਸ਼ਬਦ ਵਿੱਚ ਗੁਰੂ ਪਾਤਸ਼ਾਹ ਜੀ ਨਾਮ ਦੀ ਵਡਿਆਈ ਕਰਦੇ ਨੇ ਕਿ ਜੇ ਸੰਸਾਰ ਤੋਂ ਪਾਰ ਜਾਣਾ ਹੈ, ਮਾਇਆ ਵਿੱਚੋਂ ਨਿਕਲਣਾ ਹੈ, ਵਕਾਰਾਂ ਤੋਂ ਬਚਣਾ ਹੈ ਤੇ ਇੱਕੋ ਇੱਕ ਮਾਰਗ ਹੈ, ਉਹ ਹੈ ਨਿਰੰਕਾਰ ਦੇ ਨਾਮ ਨਾਲ ਸਾਂਝ ਬਣ ਜਾਏ। ਇਹ ਬਖਸ਼ਿਸ਼ ਕਰ ਰਹੇ ਨੇ ਗੁਰੂ ਦੇ ਵੱਡੇ ਸੰਕਲਪ ਦਾ ਜ਼ਿਕਰ ਕਰਦੇ ਹੋਏ। ਗੁਰੂ ਦੀ ਕਿਰਪਾ ਨਾਲ ਇਹ ਪਾਵਨ ਗਤੀ ਨੂੰ ਪ੍ਰਾਪਤ ਹੋਈ ਦਾ, ਨਾਮ ਸਿਮਰਨ ਨਾਲ ਪ੍ਰੇਰਨਾ ਜੁੜਨ ਦੀ ਪ੍ਰੇਰਨਾ ਮਿਲਦੀ ਹੈ। ਗੁਰੂ ਦੇ ਆਖੇ ਤੇ ਚੱਲ ਕੇ ਇਸ ਜੀਵਨ ਨੂੰ ਸਫਲਿਆਂ ਕੀਤਾ ਜਾ ਸਕਦਾ ਹੈ। ਗੁਰੂ ਦੇ ਆਖੇ ਲੱਗ ਕੇ ਉੱਠਦਿਆਂ ਬਹਿੰਦਿਆਂ ਸੁੱਤਿਆਂ ਨਿਰੰਕਾਰ ਦੇ ਨਾਮ ਨਾਲ ਸਾਂਝ ਬਣਦੀ ਹੈ, ਇਹ ਜ਼ਿਕਰ ਇਸ ਪਾਵਨ ਸ਼ਬਦ ਵਿੱਚ ਹੈ। ਇਸ ਤੋਂ ਪਹਿਲਾਂ ਕਿ ਇਸ ਪਾਵਨ ਸ਼ਬਦ ਦੀ ਆਪਾਂ ਵਿਚਾਰ ਕਰੀਏ, ਅੱਜ ਸਿੱਖ ਕੌਮ ਦੇ ਬਹੁਤ ਵੱਡੀ ਸ਼ਖਸੀਅਤ, ਸਿੱਖ ਕੌਮ ਦੇ ਪਹਿਲੇ ਬਾਦਸ਼ਾਹ, ਸਤਿਕਾਰਯੋਗ ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਕਿਹਾ ਜਾਂਦਾ, ਉਹਨਾਂ ਦੀ ਸ਼ਹਾਦਤ ਦਾ ਦਿਹਾੜਾ ਹੈ। ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਤੇ ਉਹਨਾਂ ਦੀ ਸ਼ਹਾਦਤ, ਉਹ ਵੀ ਵਿਲੱਖਣ ਹੈ। ਇਹਦੇ ਜੀਵਨ ਬਾਰੇ ਛੋਟੀ ਜਿਹੀ ਝਾਤ ਮਾਰਾਂਗੇ, ਪੰਛੀ ਝਾਤ ਮਾਰਨ ਦਾ ਯਤਨ ਕਰਾਂਗੇ। ਕਸ਼ਮੀਰ ਦੇ ਇਲਾਕੇ ਬਾਰਾਮੂਲਾ ਵਿੱਚ ਇਸ ਸ਼ਖਸੀਅਤ ਦਾ ਜਨਮ ਹੁੰਦਾ ਹੈ, ਰਾਜਪੂਤ ਘਰਾਣਾ ਹੈ, ਚੰਗੇ ਪਰਿਵਾਰ ਨਾਲ ਸੰਬੰਧਿਤ ਹੈ, ਘੋੜ ਸਵਾਰੀ, ਤੀਰ ਅੰਦਾਜ਼ੀ, ਸ਼ਿਕਾਰ ਖੇਡਣਾ ਦਾ ਸ਼ੌਕ ਹੈ, ਖਾਨਦਾਨੀ ਸ਼ੌਕ ਹੈ, ਪਰਿਵਾਰ ਵਿੱਚ ਅਜਿਹਾ ਚੱਲਦਾ ਹੈ ਪਹਿਲਾਂ ਹੀ। ਪਰ ਜਵਾਨੀ ਆ ਰਹੀ ਹੈ 16 ਸਾਲ ਦੀ ਉਮਰ ਦੇ ਵਿੱਚ, ਐਸੀ ਘਟਨਾ ਵਾਪਰੀ, ਜੀਵਨ ਉਦਾਸ ਹੋ ਗਿਆ, ਤੀਰ ਭੰਨ ਦਿੱਤੇ ਕਿਉਂਕਿ ਇਹਦੇ ਪਾਸੋਂ ਇੱਕ ਹਿਰਨੀ ਮਰੀ, ਜੋ ਇਤਿਹਾਸਕਾਰਾਂ ਨੇ ਲਿਖਣ ਦਾ ਯਤਨ ਕੀਤਾ ਹੈ। ਸ਼ਿਕਾਰੀ ਦੇ ਤੌਰ ਤੇ ਉਸਨੂੰ ਮਾਰ ਕੇ ਲੈ ਆਂਦਾ ਤੇ ਉਹਦਾ ਚੀਰ ਫਾੜ ਕੀਤਾ, ਪੇਟ ਚੀਰਿਆ, ਉਹਦੇ ਵਿੱਚੋਂ ਅਣਜੰਮੇ ਬੱਚੇ ਨਿਕਲੇ, ਤੜਪ ਤੜਪ ਕੇ ਇਹਦੇ ਸਾਹਮਣੇ ਮਾਰੇ ਗਏ। ਵੈਰਾਗ ਪੈਦਾ ਹੋਇਆ ਤੀਰ ਭੰਨ ਤੇ, ਤੇ ਉੱਥੋਂ ਹੀ ਘਰ ਬਾਰ ਤਿਆਗ ਕੇ ਤੇ ਕਿਸੇ ਗੁਰੂ ਦੀ ਭਾਲ ਵਿੱਚ ਤੁਰ ਪਿਆ।
ਕਈ ਗੁਰੂ ਬਣਾਏ, ਕਈ ਮਿਸ਼ਨ ਇਸਨੇ ਅਪਣਾਏ, ਸਹਿਜੇ ਸਹਿਜੇ ਘਰ ਦਾ ਨਾਮ ਹੀ ਬਦਲਿਆ ਗਿਆ, ਮਾਧਵਦਾਸ ਬੈਰਾਗੀ ਨਾਂ ਹੋ ਗਿਆ, ਹੋਰ ਵੀ ਕਈ ਨਾਂ ਇਸਦੇ ਸਾਹਿਤਕਾਰਾਂ ਨੇ ਦੱਸੇ ਨੇ। ਸਹਿਜੇ ਸਹਿਜੇ ਪਹੁੰਚਦਾ ਪਹੁੰਚਦਾ ਬੰਦਗੀ ਕਰਦਾ ਕਰਦਾ ਤਾਂਤਰਾਂ ਦੇ ਟਿੱਟੇ ਚੜ੍ਹ ਕੇ ਬਹੁਤ ਸਾਰੀਆਂ ਕਹਿੰਦੇ ਰਿਧੀਆਂ ਸਿੱਧੀਆਂ ਉਸਨੇ ਹਾਸਲ ਵੀ ਕਰ ਲਈਆਂ। ਨਾਦੇੜ ਵਿਖੇ ਉਸਨੇ ਡੇਰਾ ਬਣਾਇਆ ਹੈ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਇਹਨਾਂ ਦਾ ਮਿਲਾਪ ਹੁੰਦਾ ਹੈ। ਬੜੀ ਪਿਆਰੀ ਵਾਰਤਾਲਾਪ ਹੈ। ਗੁਰੂ ਕੇ ਸਿੰਘਾਂ ਨੇ ਇਹਦੇ ਡੇਰੇ 'ਚ ਜਾ ਕੇ ਵਿਸ਼ਰਾਮ ਕੀਤਾ ਹੈ। ਸੱਚੇ ਪਾਤਸ਼ਾਹ ਦੇ ਆਸਣ 'ਤੇ ਬਿਰਾਜਮਾਨ ਹੋ ਗਏ, ਇਹ ਡੇਰੇ ਵਿੱਚ ਨਹੀਂ। ਜਾ ਕੇ ਚੇਲਿਆਂ ਨੇ ਦੱਸਿਆ ਵੀ ਤੇਰੇ ਡੇਰੇ 'ਤੇ ਕਿਸੇ ਨੇ ਆ ਕੇ ਕਬਜ਼ਾ ਕਰ ਲਿਆ, ਇੱਦਾਂ ਦੇ ਲੋਕ ਨੇ, ਸ਼ਸਤਰਧਾਰੀ ਨੇ, ਤੇਰੇ ਤਖ਼ਤ 'ਤੇ ਸਵਾਇਮਾਨ ਹੋ ਗਏ ਨੇ, ਔਰ ਉਸ ਤਖ਼ਤ 'ਤੇ ਬਿਠਾ ਕਰਕੇ ਬਹੁਤ ਸਾਰੇ ਮਹਾਤਮਾ ਨੂੰ ਜਲੀਲ ਕਰ ਚੁੱਕਾ ਸੀ। ਇਹ ਵਚਨ ਸਤਿਗੁਰ ਸੱਚੇ ਪਾਤਸ਼ਾਹ ਨੂੰ ਦਾਦੂ ਦੀ ਜਗ੍ਹਾ 'ਤੇ ਬੈਠੇ ਹੋਏ ਫਕੀਰ ਵੱਲੋਂ ਪਤਾ ਲੱਗਾ ਸੀ। ਉਹਨਾਂ ਹਦਾਇਤ ਕੀਤੀ ਸੀ ਫਲਾਣੇ ਥਾਂ ਨਾ ਜਾਇਆ ਜੇ, ਉੱਥੇ ਪਹੁੰਚਿਆ ਹੋਇਆ ਇੱਕ ਵੈਰਾਗੀ ਹੈ, ਉਹ ਮਹਾਤਮਾ ਦੀ ਬੜੀ ਬੇਅਦਬੀ ਕਰਦਾ। ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਮੈਂ ਜ਼ਰੂਰ ਜਾਵਾਂਗਾ, ਕਿਉਂਕਿ ਗੁਰਮਤਿ ਸਿਧਾਂਤ ਸੀ ਕਿ ਵਿਗੜਿਆਂ ਤਿਗੜਿਆਂ ਨੂੰ ਗੁਰਮਤਿ ਵਿਚਾਰਧਾਰਾ ਵਿੱਚ ਲਿਆਉਣਾ। ਇਹ ਕਰਮ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ੁਰੂ ਕੀਤਾ ਸੀ, ਜਦੋਂ ਸੱਜਣ ਠੱਗ ਜਿਹੇ ਵੱਡੇ ਠੱਗਾਂ ਡੇਰੇਦਾਰਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਸਮਝਾ ਕਰਕੇ ਗੁਰਮਤਿ ਵਿਚਾਰਧਾਰਾ ਵਿੱਚ ਲਿਆਂਦਾ, ਅੰਦਰ ਚਾਨਣ ਕਰਾਇਆ, ਗੁਰਮਤਿ ਦਾ ਪ੍ਰਚਾਰਕ ਨਿਯਤ ਕੀਤਾ ਗਿਆ ਸੱਜਣ ਨੂੰ। ਅਤੇ ਪੰਥ ਖਾਲਸੇ ਨੂੰ ਵੀ ਇਹ ਸਮਝਾਉਣਾ ਸੀ, ਕਿਉਂਕਿ ਖਾਲਸਾ ਨਾਲ ਹੈ ਗੁਰੂ ਪਾਤਸ਼ਾਹ ਦੇ, ਕਿ ਗੁਰੂ ਕੇ ਸਿੱਖੋ, ਜਿੱਥੇ ਬਾਕੀ ਕਰਮ ਤੁਸਾਂ ਨੇ ਧਰਮ ਦੇ ਕਰਨੇ ਨੇ, ਉਹਨਾਂ ਕਾਰਜਾਂ ਵਿੱਚ ਇਹ ਵੀ ਇੱਕ ਕਾਰਨ ਬਹੁਤ ਵੱਡਾ ਅਤੇ ਜ਼ਰੂਰੀ ਹੈ ਕਿ ਜਿਹੜੇ ਵਿਗੜੇ ਹੋਏ ਸਾਧ ਨੇ, ਥੋੜ੍ਹੀਆਂ ਬਹੁਤੀਆਂ ਕਰਾਮਾਤਾਂ ਵੀ ਲਈ ਫਿਰਦੇ ਨੇ ਅਤੇ ਮਨੁੱਖਤਾ ਨੂੰ ਡਰਾਉਂਦੇ ਨੇ, ਧਮਕਾਉਂਦੇ ਨੇ ਅਤੇ ਲੁੱਟਦੇ ਨੇ ਇਹਨਾਂ ਦੇ ਨਾਮ 'ਤੇ, ਉਹਨਾਂ ਨੂੰ ਸੁਧਾਰ ਕੇ, ਵਿਚਾਰ ਚਰਚਾ ਕਰਕੇ, ਸ਼ਬਦ ਨਾਲ ਜਿੱਤ ਕੇ ਅਤੇ ਕੌਮ ਦੀ ਸੇਵਾ ਵਿੱਚ ਲਾਉਣਾ ਵੀ ਇਹ ਖਾਲਸੇ ਦਾ ਕਰਮ ਖੇਤਰ ਹੈ। ਇੱਥੇ ਸਤਿਗੁਰ ਸੱਚੇ ਪਾਤਸ਼ਾਹ ਨਾਲ ਵਿਚਾਰ ਹੋਈ। ਲੰਮੀ ਵਿਚਾਰ ਚਰਚਾ ਤੋਂ ਬਾਅਦ ਗੁਰੂ ਪਾਤਸ਼ਾਹ ਦੇ ਚਰਨਾਂ 'ਤੇ ਢੇਰੀ ਹੋ ਗਿਆ, ਸ਼ਹਿਨਸ਼ਾਹ ਬਖਸ਼ ਲਓ, ਮੈਂ ਭੁੱਲਿਆ ਹਾਂ, ਮੈਨੂੰ ਮਾਰਗ ਬਤਾ ਦਿਓ। ਅਤੇ ਸੱਚੇ ਪਾਤਸ਼ਾਹ ਨੇ ਕਿਹਾ ਬੰਦਾ ਬਣਨਾ ਪੈਣਾ, ਪਹਿਲਾਂ ਬੰਦਾ ਬਣ, ਕੀ ਕਰਨਾ ਪਏਗਾ, ਗੁਰੂ ਮਾਰਗ ਦਾ ਧਾਰਨੀ ਬਣਨਾ ਪਏਗਾ। ਤਿਆਰ ਹੋ ਗਿਆ, ਖੰਡੇ ਕੀ ਪੌਲ ਲਈ, ਗੁਰੂ ਕਾ ਸਿੱਖ ਬਣ ਗਿਆ, ਨਾਂ ਗੁਰਬਖਸ਼ ਸਿੰਘ ਰੱਖਿਆ ਗਿਆ ਗੁਰੂ ਪਾਤਸ਼ਾਹ ਵੱਲੋਂ। ਕਰਾਮਾਤੀ ਸੀ, ਪੱਲੇ ਸੀ ਕੋਈ ਬਾਤ, ਗੁਰੂ ਦਾ ਸੰਗ ਹੋ ਗਿਆ, ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੋ ਗਈ, ਸਿਮਨ ਵਾਲੇ ਪਾਸੇ ਤੁਰ ਪਿਆ, ਗੁਰਮਤਿ ਵਿਚਾਰਧਾਰਾ ਨੂੰ ਸਮਝਿਆ, ਸ਼ਹਿਨਸ਼ਾਹ ਨੇ ਇਹਦੇ ਜਿੰਮੇ ਸੇਵਾ ਲਾਈ ਕਿ ਪੰਜਾਬ ਦੀ ਧਰਤੀ 'ਤੇ ਜਿੱਥੇ ਜਿੱਥੇ ਜ਼ਾਲਮ ਰਾਜੇ ਨੇ ਜਾਂ ਜ਼ਾਲਮ ਚੌਧਰੀ ਨੇ, ਉਹਨਾਂ ਤਮਾਮ ਨੂੰ ਸੋਧਾ ਲਾਇਆ ਜਾਣਾ ਚਾਹੀਦਾ ਹੈ, ਖਾਲਸਾ ਰਾਜ ਸਥਾਪਿਤ ਕਰਨ ਵਾਲੇ ਪਾਸੇ ਮਨੁੱਖਤਾ ਨੂੰ ਤਿਆਰ ਕਰਨਾ ਚਾਹੀਦਾ ਹੈ। ਉਮਰ ਸਾਰੀ ਅਜੇ 38 ਸਾਲ ਦੀ ਹੈ ਜਦੋਂ ਦਸਮ ਪਾਤਸ਼ਾਹ ਨਾਲ ਮਿਲਾਪ ਹੁੰਦਾ ਹੈ। ਗੁਰੂ ਪਾਤਸ਼ਾਹ ਦਾ ਥਾਪੜਾ ਲੈ ਕਰਕੇ ਇਹਨੂੰ ਸੱਚੇ ਪਾਤਸ਼ਾਹ ਨੇ ਨਿਵਾਜਿਆ, ਪਿਆਰ ਦਿੱਤਾ ਹੈ,
ਸ਼ਸਤਰ ਦਿੱਤੇ ਨੇ, ਪੰਜ ਤੀਰ ਦਿੱਤੇ ਨੇ, ਹੁਕਮਨਾਮੇ ਦਿੱਤੇ ਨੇ, ਪੰਜ ਸਿੱਖ ਦੇ ਦਿੱਤੇ। ਇਹਨਾਂ ਦੀ ਅਗਵਾਈ ਵਿੱਚ ਤੂੰ ਚੱਲਣਾ ਹੈ। ਬੜਾ ਪਿਆਰਾ ਸਿਧਾਂਤ ਗੁਰੂ ਪਾਤਸ਼ਾਹ ਨੇ ਬਣਾਇਆ। ਪੰਜ ਪਿਆਰੇ ਗੁਰੂ ਰੂਪ ਸਮਝੇ ਜਾਂਦੇ ਨੇ, ਉੱਚੀ ਅਵਸਥਾ ਹੈ। ਇਹਨਾਂ ਦੀ ਤਾਬਿਆ ਰਹਿਣਾ, ਇਹਨਾਂ ਦੇ ਹੁਕਮ 'ਚ ਰਹਿਣਾ ਹੈ। ਪੰਜਾਬ ਦੇ ਸਿੱਖਾਂ ਦੇ ਨਾਂ 'ਤੇ ਹੁਕਮਨਾਮੇ ਭੇਜਤੇ ਕਿ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ 'ਤੇ ਆ ਰਿਹਾ ਹੈ, ਇਹਦਾ ਸਾਥ ਦੇਣਾ। ਇਹ ਤੁਰ ਪਿਆ ਗੁਰੂ ਪਾਤਸ਼ਾਹ ਦਾ ਥਾਪੜਾ ਲੈ ਕਰਕੇ ਪੰਜਾਬ 'ਚ ਜ਼ੁਲਮ ਸਦ ਮੁਕਾਉਣ ਦੇ ਲਈ। ਗੁਰੂ ਪਾਤਸ਼ਾਹ ਦਾ ਹੁਕਮ ਪਾ ਕਰਕੇ ਸਿੱਖ ਸੰਗਤਾਂ ਨਾਲ ਮਿਲਦੀਆਂ ਗਈਆਂ। ਉਸੇ ਦੌਰਾਨ ਸੱਚੇ ਪਾਤਸ਼ਾਹ ਮਰ ਕਲਗੀਧਰ ਪਾਤਸ਼ਾਹ ਜੀ ਆਪ ਜੋਤੀ ਜੋ ਸਮਾ ਜਾਂਦੇ ਨੇ। ਗੁਰਸਿੱਖਾਂ ਵਿੱਚ ਪਹਿਲਾਂ ਹੀ ਬੜਾ ਰੋਸ ਸੀ। ਸਾਹਿਬਜ਼ਾਦਿਆਂ ਦੀ ਸ਼ਹਾਦਤ, ਗੁਰੂ ਪਾਤਸ਼ਾਹ 'ਤੇ ਕੀਤੇ ਹੋਏ ਤਸ਼ੱਦਦ, ਗੁਰੂ ਪਾਤਸ਼ਾਹ 'ਤੇ ਕੀਤਾ ਗਿਆ ਵਾਰ, ਇਹ ਭਰੇ ਪੀਤੇ ਸਿੰਘਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦੇਣਾ ਸ਼ੁਰੂ ਕੀਤਾ ਹੈ। ਜਿਹੜਾ ਜਿਹੜਾ ਸ਼ਹਿਰ ਰਸਤੇ ਵਿੱਚ ਆਇਆ, ਜਿੱਥੇ ਜਿੱਥੇ ਕੋਈ ਜ਼ੁਲਮ ਕਰਨ ਵਾਲਾ ਟੱਕਰਿਆ ਹੈ, ਉਹਨੂੰ ਸੋਧਦੇ ਹੋਏ, ਕਬਜ਼ੇ ਕਰਦੇ ਹੋਏ ਪੰਜਾਬ ਦੀ ਧਰਤੀ ਵੱਲ ਨੂੰ ਵਧੇ। ਲੋਹਗੜ੍ਹ ਦਾ ਕਿਲ੍ਹਾ ਮੁਖਤਲ ਖਾਂ ਹਿਮਾਚਲ 'ਚ ਅੱਜ ਕੱਲ੍ਹ ਹੈ, ਉੱਥੇ ਆਪਣਾ ਰਾਜਪਾਗ ਕਾਇਮ ਕੀਤਾ ਹੈ, ਫੌਜ ਕਾਇਮ ਕੀਤੀ ਹੈ, ਫੌਜਦਾਰੀਆਂ ਵੰਡੀਆਂ ਗਈਆਂ। ਥੋੜ੍ਹੇ ਚਿਰ ਬਾਅਦ ਸਰਹੱਦ 'ਤੇ ਕਬਜ਼ਾ ਕਰ ਲਿਆ ਗਿਆ। ਚਾਪਚਿੜੀ ਦੇ ਮਕਾਨ 'ਚ ਵੱਡਾ ਮੁਕਾਬਲਾ ਹੋਇਆ, ਅਵਜੀਤ ਖਾਂ ਮਾਰਿਆ ਗਿਆ, ਜਿਹਨੇ ਸਾਹਿਬਜ਼ਾਦਿਆਂ 'ਤੇ ਜ਼ੁਲਮ ਤਸ਼ੱਦਦ ਕੀਤਾ ਸੀ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ 'ਚ ਆਪਣਾ ਰਾਜ ਕਾਇਮ ਕੀਤਾ, ਪਰ ਥੋੜ੍ਹੇ ਚਿਰ ਲਈ। ਚੜ੍ਹਾਈ ਕਰਨ ਤੋਂ ਬਾਅਦ ਸਿਰਫ 8 ਸਾਲ ਦਾ ਇਹਨਾਂ ਦਾ ਸੰਘਰਸ਼ ਹੈ, ਜਿਹਦੇ ਵਿੱਚ ਲੜਾਈਆਂ ਵੀ ਨੇ, ਹਾਰਾਂ ਵੀ ਨੇ, ਜਿੱਤਾਂ ਵੀ ਨੇ, ਪਾਤਸ਼ਾਹੀ ਵੀ ਹੈ। ਗੁਰੂ ਪਾਤਸ਼ਾਹ ਦੇ ਨਾਂ ਦੇ ਸਿੱਕਾ ਵੀ ਇਹਨੇ ਕਾਇਮ ਕੀਤਾ ਹੈ, ਆਪਣੀਆਂ ਚਲਾਈਆਂ ਨੇ, ਪਰ ਬਾਹਲਾ ਸਮਾਂ ਨਾਲ ਚੱਲ ਸਕਿਆ। ਗੁਰਦਾਸ ਨੰਗਲ ਦੀ ਗੜੀ ਵਿੱਚ ਘੇਰਿਆ ਗਿਆ, ਸਮੇਂ ਦੀ ਹਕੂਮਤ ਨੇ ਇੱਕ ਲੰਮਾ ਘੇਰਾ ਪਾਇਆ, ਬਾਹਰੋਂ ਕੋਈ ਰਸਤਾ ਪਹੁੰਚਿਆ ਨਾ, ਭੁੱਖ ਨਾਲ ਜੂਝਦੇ ਹੋਏ ਕੁਝ ਸਿੱਖ ਕਿਲੇ ਨੂੰ ਛੱਡ ਕੇ ਚਲੇ ਵੀ ਗਏ, ਥੋੜ੍ਹੇ ਰਹਿ ਗਏ। ਲੰਮੇ ਘੇਰੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਕਰੀਬਨ 700 ਤੋਂ ਨੇੜੇ ਤੇੜੇ ਕੁਝ ਸਿੰਘਾਂ ਨਾਲ ਗ੍ਰਿਫਤਾਰ ਵੀ ਕੀਤਾ ਗਿਆ। ਲਾਹੌਰ ਲਿਜਾਇਆ ਗਿਆ, ਰਸਤੇ ਵਿੱਚੋਂ ਹੋਰ ਸਿੱਖ ਗ੍ਰਿਫਤਾਰ ਕਰਕੇ ਨਾਲ ਲਏ ਗਏ ਕਿ ਸਮੇਂ ਦੀ ਹਕੂਮਤ ਕੀ ਕਹੇਗੀ ਕਿ ਇੰਨੇ ਕੁ ਸਿੰਘਾਂ ਨੇ ਤੁਹਾਨੂੰ 9-10 ਮਹੀਨੇ ਤੱਕ ਲਗਾਤਾਰ ਘੇਰਾ ਪਾਈ ਰੱਖਿਆ, ਇਹਨਾਂ ਨੇ ਤੁਹਾਡੇ ਕੋਲ ਜਿੱਤੇ ਨਾ ਗਏ। ਖੈਰ, ਨਾਲ ਗਏ ਹੋਏ ਸਾਰੇ ਸਿੱਖਾਂ ਨੂੰ 100-100 ਕਰਕੇ ਰੋਜ਼ ਸ਼ਹੀਦ ਕੀਤਾ ਜਾਂਦਾ ਰਿਹਾ ਹੈ। ਅਤੇ ਆਖਰੀ ਦਿਨ ਬੰਦਾ ਸਿੰਘ ਬਹਾਦਰ ਨੂੰ ਉਸ ਦੇ ਸਪੁੱਤਰ 4 ਸਾਲ ਦਾ ਅਜੇ ਸਿੰਘ ਹੈ, ਜਿਸ ਨੂੰ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਸਨਮੁਖ ਸ਼ਹੀਦ ਕੀਤਾ ਗਿਆ ਸਾਹਮਣੇ। ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਦਾ ਸਰੀਰ ਨੂੰ ਨੋਚ ਨੋਚ ਕੇ ਪਹਿਲਾਂ ਅੱਖਾਂ ਕੱਢੀਆਂ ਗਈਆਂ, ਫਿਰ ਜਮੂਰਾਂ ਨਾਲ ਮਾਸ ਨੋਚਿਆ ਗਿਆ। ਇਸ ਮਹਾਨ ਯੋਧੇ ਨੇ ਬੰਦ ਬੰਦ ਕਟਵਾਉਣਾ ਪ੍ਰਵਾਨ ਕਰ ਲਿਆ, ਸਿੱਖ ਕੌਮ ਦੀ ਖਾਤਰ ਹੱਸ ਕੇ ਸ਼ਹਾਦਤ ਦਿੱਤੀ। ਉਸ ਮਹਾਨ ਯੋਧੇ ਨੂੰ ਅੱਜ ਦੇ ਦਿਹਾੜੇ 'ਤੇ ਉਹਨਾਂ ਦੇ ਨਾਲ ਸਮੁੱਚੇ ਸ਼ਹੀਦ ਹੋਣ ਵਾਲੇ ਗੁਰਸਿੱਖਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ। ਖਾਲਸਾ ਰਾਜ ਸਥਾਪਿਤ ਕੀਤਾ, ਜ਼ਿਮੀਂਦਾਰਾਂ ਨੂੰ ਜ਼ਮੀਨ ਦਾ ਹੱਕ ਦਿੱਤਾ ਜੋ ਵਾਹੁਣ ਵਾਲੇ ਰਾਹਕ ਸਨ, ਸੋਚੀਆਂ ਬਰਾਦਰੀਆਂ ਨੂੰ ਇੱਕੋ ਥਾਂ ਖੜਿਆ ਕਰ ਦਿੱਤਾ, ਪਿੰਡ ਪਿੰਡ ਜਾਗਰੂਕਤਾ ਆਈ, ਗੁਰੂ ਪਾਤਸ਼ਾਹ ਪ੍ਰਤੀ ਉਹਦਾ ਸਤਿਕਾਰ ਪਿਆਰ ਉਹਦੇ ਨਾਂ 'ਤੇ ਸਿੱਕੇ ਪੈਦਾ ਕਾਇਮ ਕਰਨ ਤੋਂ ਪ੍ਰਾਪਤ ਹੁੰਦਾ ਹੈ। ਇਹ ਮਹਾਨ ਸ਼ਹਾਦਤ ਸਿੱਖਾਂ ਲਈ ਪ੍ਰੇਰਣਾ ਸਰੋਤ ਬਣੀ ਹੈ। ਖਾਲਸਾ ਰਾਜ ਸਥਾਪਿਤ ਕਰਨ ਵਾਲੇ ਪਾਸੇ ਨੂੰ ਤੁਰੇ ਨੇ, ਬੜਾ ਲੰਮਾ ਸੰਘਰਸ਼ ਫਿਰ ਚੱਲਿਆ ਅਤੇ ਅਜੇ ਤੱਕ ਚੱਲਦਾ ਅਤੇ ਚੱਲਦਾ ਰਹੇਗਾ। ਜਿੰਨਾ ਚਿਰ ਤੱਕ ਦੁਨੀਆਂ ਦੇ ਕਿਸੇ ਵੀ ਇਲਾਕੇ ਵਿੱਚ ਜ਼ੁਲਮ ਤਸ਼ੱਦਦ ਹੋ ਰਿਹਾ ਹੈ,
ਗੁਰੂ ਕੇ ਖਾਲਸੇ ਨੂੰ ਹੁਕਮ ਹੈ ਇਸ ਦੇ ਹਮੇਸ਼ਾ ਬੁਰਾਈਆਂ ਦੇ ਖਿਲਾਫ਼ ਜੂਝਣਾ ਹੈ, ਜੂਝਦਾ ਰਿਹਾ ਹੈ ਅਤੇ ਜੂਝਦਾ ਰਹੇਗਾ। ਗੁਰੂ ਕਿਰਪਾ ਕਰੇ, ਅਜਿਹੇ ਯੋਧੇ ਕੌਮ 'ਚ ਪੈਦਾ ਹੁੰਦੇ ਰਹੇ ਨੇ, ਹੁੰਦੇ ਰਹਿਣਗੇ। ਸ਼ਾਮ ਦੇ ਦੀਵਾਨ ਵਿੱਚ ਆਪਾਂ ਵਿਸਥਾਰ ਨਾਲ ਚਰਚਾ ਕਰਨ ਦਾ ਯਤਨ ਕਰਾਂਗੇ। ਅੱਜ ਦਾ ਪਾਵਨ ਸ਼ਬਦ ਆਪਾਂ ਵਿਚਾਰ ਲਈਏ, ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਅਤੇ ਹਰ ਗੁਰੂ ਗ੍ਰੰਥ ਸਾਹਿਬ ਦੇ 621 ਅਤੇ 22 ਅੰਕ 'ਤੇ ਸਭਾਇਮਾਨ ਹੈ। ਗੁਰਬਾਣੀ ਦੇ ਹਰ ਅੰਗ, ਹਰ ਸ਼ਬਦ, ਹਰ ਸਲੋਕ ਵਿੱਚ ਨਿਰੰਕਾਰ ਦੇ ਨਾਮ ਦੀ ਬਾਤ ਹੈ, ਵਾਰ ਵਾਰ ਕੀਤੀ ਜਾਂਦੀ, ਕਿਉਂਕਿ ਬਿਨਾਂ ਹਰ ਭਜਨ ਨਹੀਂ ਛੁਟਕਾਰਾ। ਨਿਰੰਕਾਰ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ, ਕੋਈ ਵੀ ਜੁਗਤੀ ਹੈ। ਨਾਨਕੇ ਘਰ ਕੇਵਲ ਨਾਮ ਦੀ ਗੱਲ ਕਹੀ ਜਾਂਦੀ ਹੈ। ਇੱਥੇ ਵੀ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਹਾਉ ਦਾ ਬੰਦ ਲਿਆ ਹੈ, ਸੰਤੋ ਰਾਮ ਨਾਮ ਨਿਸਤਰੀਐ, ਕਹਿਣ ਲੱਗੇ ਨਿਸਤਾਰਾ ਜਿਹੜਾ ਹੈ, ਪਾਰ ਉਤਾਰਾ ਜਿਹੜਾ ਹੈ, ਨਿਰੰਕਾਰ ਦੇ ਨਾਮ ਨਾਲ ਹੈ। ਹੋਰ ਕੋਈ ਤਰੀਕਾ ਨਹੀਂ, ਕੇਵਲ ਅਤੇ ਕੇਵਲ ਨਾਮ ਹੀ ਇੱਕ ਮਾਰਗ ਹੈ। ਅਤੇ ਕਰੀਏ ਕਿ ਊਠਤ ਬੈਠਤ ਹਰ ਹਰ ਧਿਆਈ ਹੈ। ਇਸ ਲਈ ਹੇ ਗੁਰਸਿੱਖੋ ਸੰਤ ਜਨੋ, ਉੱਠਦਿਆਂ ਬਹਿੰਦਿਆਂ ਹਮੇਸ਼ਾ ਹਮੇਸ਼ਾ ਹਰ ਹਰ ਧਿਆਈ ਹੈ। ਅਨਦਿਨ ਸੁਕ੍ਰਿਤ ਕਰੀਏ, ਦਿਨ ਰਾਤ ਇਹ ਚੰਗੀ ਕਮਾਈ, ਚੰਗਾ ਕਰਮ ਕਰੀਏ ਕਿ ਉੱਠਦਿਆਂ ਬਹਿੰਦਿਆਂ, ਜਾਗਦਿਆਂ ਫਿਰਦਿਆਂ ਤੁਰਦਿਆਂ, ਕਿਰਤ ਵਿਰਤ ਕਰਦਿਆਂ ਸਾਡੀ ਸੁਰਤ ਜਿਹੜੀ ਹੈ ਨਿਰੰਕਾਰ ਨਾਲ, ਨਾਮ ਨਾਲ ਜੁੜ ਜਾਏ। ਹੱਥ ਕਾਰ ਵੱਲ ਅਤੇ ਮਨ ਯਾਰ ਵੱਲ, ਇਹ ਤਰੀਕਾ ਹੈ। ਕਿਰਤ ਵਿਰਤ ਕਰਦਿਆਂ, ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਨੂੰ ਪਾਲਦਿਆਂ ਹੋਇਆਂ, ਪਰਿਵਾਰ ਦੀ ਦੇਖਭਾਲ ਕਰਦਿਆਂ ਹੋਇਆਂ, ਹਰ ਵਕਤ ਨਿਰੰਕਾਰ ਨੂੰ ਕਿਤੇ ਰੱਖਣਾ ਹੈ, ਉਹਦੇ ਸਿਮਰਨ ਚ ਜੁੜੇ ਰਹਿਣਾ, ਮਨ ਨੂੰ ਹਾਜ਼ਰ ਰੱਖਣਾ, ਇਹ ਯੁਗਤੀ ਹੈ। ਸੁਖੈਨ ਮਾਰਗ ਦੱਸਿਆ ਇਸਨੂੰ, ਗੁਰਮਤ ਦਾ ਗਾਡੀ ਰਾਹ ਦੱਸਿਆ ਗਿਆ ਇਸੇ ਨੂੰ। ਸ਼ੁਰੂਆਤ ਚ ਮੇਰੇ ਮਾਲਕ ਸ਼ੁਰੂਆਤ ਕਰਦੇ ਨੇ, ਗੁਰਪੂਰ ਹੈ ਕਿਰਪਾ ਧਾਰੀ, ਪੂਰੇ ਗੁਰੂ ਨੇ ਕਿਰਪਾ ਕੀਤੀ ਹੈ, ਰਹਿਮਤ ਵਰਤਾਈ ਹੈ। ਕੀ ਰਹਿਮਤ ਵਰਤਾਈ? ਕਹਿਣ ਲੱਗੇ ਪ੍ਰਭ ਪੂਰੀ ਲੋਚ ਹਮਾਰੀ, ਪ੍ਰਭੂ ਨੇ ਸਾਡੀ ਅੰਤਰ ਆਤਮਾ ਦੀ ਲੋਚਾ ਨੂੰ ਪੂਰਿਆਂ ਕੀਤਾ। ਕਿਹੜੀ ਲੋਚਾ? ਨਿਰੰਕਾਰ ਦੇ ਨਾਮ ਨਾਲ ਸਾਂਝ ਪਾਉਣ ਵਾਲੀ ਲੋਚਾ। ਮਨੁੱਖਾ ਦੇਹੀ ਨੂੰ ਸਫਲਾ ਕਰਨ ਵਾਲੇ ਮਾਰਗ ਦੇ ਪੰਧੀ ਬਣਨ ਵਾਲੀ ਲੋਚਾ ਜਿਹੜੀ ਹੈ, ਕਰ ਇਸ਼ਨਾਨ ਗ੍ਰਹਿ ਆਏ, ਅੰਤਰ ਆਤਮਾ ਵਿੱਚ ਨਿਰੰਕਾਰ ਦੇ ਨਾਮ ਵਿੱਚ ਟੁੱਬੀ ਲਾ ਕੇ ਪਵਿੱਤਰ ਹੋ ਕਰਕੇ ਆਨੰਦ ਮੰਗਲ ਸੁੱਖ ਪਾਏ। ਰਤ ਰੰਗਣੀਆਂ ਜਿਉਂ ਰੂਹਾਂ ਨੇ ਆਨੰਦ ਪਾ ਲਿਆ ਹੈ, ਮੰਗਲ ਪਾ ਲਿਆ, ਜੀਵਨ ਸੁਖਮਈ ਹੋ ਗਿਆ, ਸਾਰੇ ਸੁੱਖਾਂ ਦੇ ਮਾਲਕ ਬਣ ਗਏ। ਉਹ ਜੀਵਨ ਜੇ ਕੋਈ ਦੁੱਖ ਵੀ ਹੈ ਤੇ ਉਹਨੂੰ ਵੀ ਸੁੱਖ ਕਰਕੇ ਜਿਉਣ ਦੀ ਜਾਚ ਜਿਹੜੀ ਹੈ ਗੁਰੂ ਪਾਤਸ਼ਾਹ ਨੇ ਸਮਝਾ ਦਿੱਤੀ ਹੈ, ਸਿਖਾ ਦਿੱਤੀ ਹੈ, ਉਹਦੇ ਭਾਣੇ ਵਿੱਚ, ਉਹਦੀ ਰਜ਼ਾ ਵਿੱਚ, ਉਹਦੀ ਰਹਿਮਤ ਵਿੱਚ। ਜੇ ਮਾਲਕ ਨੇ ਕੁਛ ਦੇ ਦਿੱਤਾ ਤੇ ਉਹਦੀ ਰਹਿਮਤ, ਜੇ ਕੋਈ ਲੈ ਗਿਆ ਤੇ ਉਹਦੀ ਰਜ਼ਾ। ਜਿਨ੍ਹਾਂ ਗੁਰਸਿੱਖਾਂ ਨੂੰ ਇਹ ਦੋ ਲਫ਼ਜ਼ ਚੇਤੇ ਰਹਿ ਗਏ, ਜੀਵਨ ਦੇ ਦੋਵੇਂ ਕੰਢੇ ਨੇ, ਸਿੱਖ ਦੇ ਜੀਵਨ ਦੇ ਦੋ ਕੰਢੇ ਨੇ, ਕਦੀ ਰਜ਼ਾ ਵਾਲਾ ਵੱਜ ਵੱਜ ਜਾਂਦਾ, ਉੱਧਰ ਨੂੰ ਢੋ ਜਾਂਦਾ, ਕਦੀ ਰਹਿਮਤ ਵਾਲੇ ਪਾਸੇ ਨੂੰ, ਅਤੇ ਸਿੱਖ ਨੇ ਦੋਵਾਂ ਕੰਢਿਆਂ ਵਿੱਚ ਵਹਿੰਦਿਆਂ ਵਹਿੰਦਿਆਂ ਆਪਣੇ ਸਿੱਧਾ ਮਿਸ਼ਨ, ਸਮੁੰਦਰ ਵਿੱਚ ਇੱਕਮਿਕ ਹੋਣਾ ਹੁੰਦਾ ਹੈ, ਨਿਰੰਕਾਰ ਵਿੱਚ ਇੱਕਮਿਕ ਹੋਣਾ ਹੁੰਦਾ ਹੈ। ਇਹ ਮਾਰਗ ਗੁਰਮਤ ਨੇ ਸਿਖਾਇਆ ਹੈ ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਸੰਤ ਕਾ ਮਾਰਗ ਹੈ। ਸੰਤ ਜਨਾਂ ਦਾ, ਨਿਰੰਕਾਰੀ ਬੰਦਿਆਂ ਦਾ, ਜਿਨ੍ਹਾਂ ਦੀ ਨਿਰੰਕਾਰ ਨਾਲ ਸਾਂਝ ਬਣ ਗਈ, ਜਿਨ੍ਹਾਂ ਨੂੰ ਗੁਰੂ ਮਿਲਾਪ ਦੇ ਵਿੱਚੋਂ ਇਹ ਗਿਆਨ ਪ੍ਰਾਪਤ ਹੋ ਗਿਆ, ਸੰਤ ਕਾ ਮਾਰਗ ਧਰਮ ਕੇ ਪੌੜੀ। ਸੰਤ ਜਨਾਂ ਦਾ ਮਾਰਗ ਜਿਹੜਾ ਹੈ ਤੇ ਧਰਮ ਦੀ ਪੌੜੀ, ਮਤਲਬ ਧਰਮ ਨੂੰ ਚੜ੍ਹਨ ਵਾਲੀ ਜਿਹੜੀ ਸੀੜੀ ਹੈ,
ਕੋਈ ਵਿਰਲਾ ਕੋਵਡ ਭਾਗੀ ਪਾਏ। ਵੱਡਿਆਂ ਭਾਗਾਂ ਨਾਲ ਕੋਈ ਵਿਰਲਾ ਵਿਰਲਾ ਪਾਉਂਦਾ। ਹਰ ਇੱਕ ਦੇ ਵੱਸ ਦੀ ਬਾਤ ਨਹੀਂ, ਗੁਰੂ ਦੀ ਕਿਰਪਾ ਦਾ ਪਾਤਰ ਹਰ ਇੱਕ ਨਹੀਂ ਬਣ ਸਕਦਾ। ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ, ਯਤਨ ਕਰਦਾ ਹੈ ਲੇਕਿਨ ਹਰ ਇੱਕ ਦੀ ਛਾਲ ਥਾਂ ਨਹੀਂ ਪੈਂਦੀ। ਕਿਤੇ ਗੁਰੂ ਕਿਰਪਾ ਕਰਦੇ, ਰਹਿਮਤ ਕਰਦੇ, ਉਦਮ ਬਖਸ਼ ਦੇਵੇ ਸਿਮਰਨ ਬੰਦਗੀ ਦਾ, ਫਿਰ ਜਾ ਕੇ ਅਜਿਹੀ ਰਹਿਮਤ ਬਣ ਜਾਂਦੀ। ਇਸ ਮਾਰਗ ਦਾ ਪੰਧੀ ਬਣਦਾ, ਇਸ ਪੌੜੀ ਦੇ ਚੜ੍ਹ ਡੰਡੇ ਡੰਡਾ ਡੰਡਾ ਕਰਕੇ ਚੜ੍ਹਨਾ ਸ਼ੁਰੂ ਹੁੰਦਾ ਹੈ ਅਤੇ ਹੁੰਦਾ ਕਿ ਫਿਰ ਕੋਟ ਜਨਮ ਕੇ ਕੇਲਵੇ ਖਨਾਸੇ ਜਨਮੇ ਹੋਏ ਜਨਮ ਦੇ ਕਰੋੜਾਂ ਪਾਪ, ਕਰੋੜਾਂ ਜਨਮਾਂ ਦੇ ਪਾਪ ਜਿਹੜੇ ਨੇ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ ਸੀ, ਜਿਹੜੀ ਮਾਲਾ ਕਾਲਾ ਹੋਇਆ ਪਿਆ ਸੀ, ਉਹ ਸਾਰਿਆਂ ਦਾ ਨਾਸ ਹੋ ਜਾਂਦਾ ਇਸ ਮਾਰਗ ਤੇ ਜਦੋਂ ਤੁਰ ਪਏ ਨੇ। ਹਰ ਚਰਨੀ ਚਿੱਤ ਲਾਏ, ਜਦੋਂ ਸਾਡਾ ਚਿੱਤ ਨਿਰੰਕਾਰ ਦੇ ਚਰਨਾਂ ਨਾਲ, ਨਿਰੰਕਾਰ ਦੇ ਨਾਮ ਨਾਲ, ਉਹਦੇ ਗੁਣਾਂ ਨਾਲ ਸਾਂਝ ਬਣਾ ਲੈਂਦਾ ਹੈ। ਕਿਉਂ ਕਹਿ ਲਏ, ਉਹ ਨਿਰੰਕਾਰ ਦੇ ਗੁਣਾਂ ਨਾਲ ਸਾਂਝ ਬਣਾ ਕੇ ਉਹਨਾਂ ਗੁਣਾਂ ਨੂੰ ਆਪਣੇ ਜੀਵਨ ਦਾ ਧਾਰਨੀ ਬਣਾ ਲੈਂਦਾ ਹੈ, ਉਸ ਮਾਰਗ ਦਾ ਪੰਧੀ ਬਣਾ ਲੈਂਦਾ ਜੋ ਗੁਰੂ ਦੱਸਦਾ ਹੈ ਅਤੇ ਜਿਹੜਾ ਮਾਰਗ ਨਿਰੰਕਾਰ ਤੱਕ ਪਹੁੰਚਦਾ। ਅਜਿਹੇ ਗੁਰਮੁਖ ਪਿਆਰਿਆਂ ਦੇ ਕਮਾਏ ਹੋਏ ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ, ਜਿਸ ਨੇ ਆਪਣੀ ਤਾਕਤ ਜਿਹੜੀ ਹੈ ਉਹ ਵਰਤਾ ਕੇ ਰੱਖੀ ਹੋਈ ਹੈ, ਕਲਾ ਧਾਰਨ ਕਰਕੇ, ਉਸ ਪ੍ਰਭੂ ਦੀ ਉਸਤਤ ਕਰੋ। ਸਿਮਰਨ ਕਰਨਾ ਉਹਦੀ ਉਸਤਤੀ ਹੈ, ਨਿਰੰਕਾਰ ਦੇ ਗੁਣ ਗਾਉਣੇ ਉਹਦੀ ਉਸਤਤੀ ਹੈ, ਅਤੇ ਗੁਣ ਗਾਉਣੇ ਸਿਰਫ ਇਸੇ ਲਈ ਤਾਂ ਕਿ ਸਾਡੇ ਵਿੱਚ ਉਹਦੇ ਗੁਣ ਪ੍ਰਵੇਸ਼ ਕਰ ਜਾਣ, ਅਸੀਂ ਅਵਗੁਣਾਂ ਦਾ ਤਿਆਗ ਕਰ ਛੱਡੀਏ। ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸਤ ਸਾਖੀ। ਸੱਚੇ ਪਾਤਸ਼ਾਹ ਦੀ ਸਿੱਖਿਆ ਅਤੇ ਸੱਚੀ ਸਿੱਖਿਆ 'ਤੇ ਚੱਲ ਕੇ ਜੀਵ ਪਵਿੱਤਰ ਹੋ ਜਾਂਦਾ ਹੈ, ਵਿੱਚੋਂ ਵਿਕਾਰਾਂ ਨੂੰ ਮਾਰ ਦਿੰਦਾ ਹੈ, ਵਿੱਚੋਂ ਮਾਰ ਕੱਢੀਆਂ ਬੁਰਾਈਆਂ ਦੀ ਅਵਸਥਾ ਦਾ ਮਾਲਕ ਬਣ ਜਾਂਦਾ ਹੈ। ਅਤੇ ਅਜਿਹੇ ਗੁਰਸਿੱਖ ਜਿਹੜਾ ਮਾਰਗ ਦਾ ਪਾਂਧੀ ਬਣ ਗਿਆ, ਉਹਦੇ ਜੀਵਨ ਦੇ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ, ਵਿਘਨ ਬਨਾਸਨ, ਸਭ ਦੁਰਨਾਸਨ, ਸਭ ਦੁੱਖ ਨਾਸਨ, ਉਹਦੇ ਜੀਵਨ ਦੇ ਜਿੰਨੇ ਰਸਤੇ ਦੀਆਂ ਰੁਕਾਵਟਾਂ ਨੇ ਨਾ, ਵਿਘਨ ਨੇ ਸਾਰੀਆਂ ਨਿਰੰਕਾਰ ਦੂਰ ਕਰ ਦਿੰਦਾ ਹੈ। ਸਭ ਦੁੱਖ ਨਾਸਨ, ਜੀਵਨ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ, ਦੁੱਖ ਭੱਜ ਜਾਂਦੇ ਨੇ, ਪਲਾਇਨ ਕਰ ਜਾਂਦੇ ਨੇ। ਕਿਵੇਂ? ਸਤਿਗੁਰ ਨਾਮ ਦੜਾਇਆ, ਕਿਉਂਕਿ ਉਹ ਗੁਰੂ ਦੇ ਆਖੇ ਲੱਗ ਕੇ ਨਿਰੰਕਾਰ ਦਾ ਨਾਮ ਦੜਾਉਂਦੇ ਨੇ, ਦਿੜ ਕਰਕੇ ਹਿਰਦੇ ਚ ਵਸਾ ਲੈਂਦੇ ਨੇ, ਉਹ ਪਾਂਧੀ ਬਣ ਜਾਂਦੇ ਉਸ ਮਾਰਗ ਦੇ। ਇਸ ਢੰਗ ਨਾਲ ਫਿਰ ਮੇਰੇ ਮਾਰਗ ਬਖਸ਼ ਕਹਿੰਦੇ, ਖੋਏ ਪਾਪ, ਪਾਪ ਸਾਰੇ ਖਤਮ ਹੋ ਜਾਂਦੇ ਨੇ। ਭਏ ਖੋਏ ਪਾਪ, ਭਏ ਸਭ ਪਾਵਨ, ਉਹ ਜੀਵ ਰੂਪੀ ਰੂਹਾਂ ਜਿਹੜੀਆਂ ਪਾਵਨ ਹੋ ਜਾਂਦੀਆਂ, ਪਵਿੱਤਰ ਹੋ ਜਾਂਦੀਆਂ, ਅਤੇ ਪਵਿੱਤਰ ਨਿਰੰਕਾਰ ਨਾਲ ਸਾਂਝ ਬਣ ਜਾਂਦੀ। ਪਵਿੱਤਰ ਦਾ ਹੀ ਪਵਿੱਤਰ ਵਿੱਚ ਮਿਲਾਪ ਹੋਵੇਗਾ, ਉਹਦੇ ਨਾਲ ਹੀ ਮਿਲਣ ਹੋਏਗਾ, ਪਾਣੀ ਵਿੱਚ ਪਾਣੀ ਮਿਲੇਗਾ, ਤੇਲ ਵਿੱਚ ਪਾਣੀ ਨਹੀਂ ਮਿਲੇਗਾ। ਇਸ ਲਈ ਉਹਨਾਂ ਦੇ ਆਪਣੇ ਜੀਵਨ ਦੇ ਸਾਰੇ ਗੁਣ ਨਿਰੰਕਾਰ ਨਾਲ ਮੇਲ ਖਾ ਜਾਂਦੇ ਨੇ, ਸੁਭਾਅ ਮੇਲ ਖਾ ਜਾਂਦਾ ਹੈ, ਪਾਪ ਖਤਮ ਹੋ ਗਏ। ਭੈ ਸਭ ਪਾਵਨ, ਜਨ ਨਾਨਕ ਸੁੱਖ ਘਰ ਆਇਆ। ਇਸ ਢੰਗ ਨਾਲ ਉਹ ਜੀਵ ਆਪਣੇ ਅਸਲੀ ਘਰ, ਨਿੱਜ ਘਰ ਵਿੱਚ ਆ ਜਾਂਦੇ ਨੇ, ਅਭੇਦ ਹੋ ਜਾਂਦੇ ਨੇ। ਸੱਚੇ ਪਾਤਸ਼ਾਹ ਕਿਰਪਾ ਕਰੇ, ਅਸੀਂ ਗੁਰੂ ਕੀ ਸਿੱਖਿਆ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਸਿਮਰਨ ਨਾਲ ਸਾਂਝ ਪਾ ਸਕੀਏ, ਜਿਹਦੇ ਨਾਲ ਸਾਡੇ ਪਾਪ ਕੱਟੇ ਜਾਣ, ਅਸੀਂ ਗੁਣਾਂ ਦੇ ਮਾਲਕ ਬਣ ਸਕੀਏ। ਅਰਦਾਸ ਬੇਨਤੀ ਕਰੀਏ।

ਹੋ ਗੁਰੂ ਪਾਤਸ਼ਾਹ ਸਭ ਦੀ ਹਾਜ਼ਰੀ ਲੇਖੇ ਲਾਵੇ ਭੁੱਲਾਂ ਚੁੱਕਾਂ ਦੀ ਖਿਮਾ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮੰਚਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰੋ ਕਰੇ ਤੇਰਾ ਕਾਜ ਸਾ ਸਵਾਰਨਾ ਸਭਨਾ ਗਲਾਂ ਸਮਰਾ ਸੁਆਮੀ ਸੋਕਾ ਮਨੋ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹੇ ਕਰਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੁਪਾਵੇ ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਭਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਹਦੀਆਂ ਵਡਿਆਈਆਂ ਕਹੇ ਨਾਮ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸਿਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਾਹਿਬ
1: ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੁਮਰੀ ਕਿਰਪਾ ਮੈਂ ਸੂਖ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਸਗਲ ਸਮੱਗਰੀ ਤੁਮਰੇ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਹ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਵਿੱਚੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਤੇ ਆਵੇ ਤਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹ ਦੇਖ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵਨ ਚੇਤਾਵਨ ਕਾ ਸਦਕਾ ਸਰਬ ਸੁਖੋ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਰਿਆ ਦੀਕ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਪਤ ਕਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਣਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦੁਆਰੇ ਬਖਸ਼ ਕੇ ਨਿਹਾਲ ਕੀਤਾ ਹੈ। ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਹੋਈਆਂ ਛੇ ਪੌੜੀਆਂ ਅਨੰਦ ਸਾਹਿਬ ਦੇ ਜਾਪ ਪਏ। ਮਹਾਰਾਜ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਉੱਤੇ ਵਸਾਉਣਾ ਆਈਆਂ ਸੰਗਤਾਂ ਦੀ ਹਰ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿੰਦ ਸੰਗਤਾਂ ਦੂਰ ਦੁਰਾਡੇ ਪਿੱਛੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ। ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦੇ ਆ ਬੇਅੰਤ ਮਾਇਆ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ। ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ। ਮਹਾਰਾਜ ਜੀਓ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ। ਮਹਾਰਾਜ ਜੀ ਸੂਰਾ ਸੋ ਪਹਿਚਾਨੀਆ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਮਹਾਰਾਜ ਜੀ ਅੱਜ ਸਿੱਖ ਕੌਮ ਦੇ ਬਾਦਸ਼ਾਹ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦਾ ਦਿਨ ਹੈ। ਸਿੱਖ ਗੁਰਦੁਆਰਾ ਸਿੰਘ ਜੀ ਦੀਆਂ ਸਮੂਹ ਸੰਗਤਾਂ ਵੱਲੋਂ ਅੱਜ ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਉਸ ਮਹਾਂਪੁਰਖ ਬਾਦਸ਼ਾਹ ਦੀ ਸ਼ਹੀਦੀ ਨੂੰ ਯਾਦ ਕੀਤਾ ਜਾ ਰਿਹਾ, ਸ਼ਹੀਦੀ ਮਨਾਈ ਜਾ ਰਹੀ। ਮਹਾਰਾਜ ਜੀ ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਨੇ, ਗੁਰੂ ਘਰ ਦੇ ਵਿੱਚ ਹਾਜ਼ਰੀਆਂ ਭਰੀਆਂ, ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ, ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਧਰਤੇ ਪ੍ਰਵਾਨ ਕਰਨੀਆਂ। ਉਹਨਾਂ ਮਹਾਂਪੁਰਖਾਂ ਦੇ ਮਹਾਰਾਜ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਸਿੱਖ ਕੌਮ ਨੂੰ ਬਲ ਉਦਮ ਬਖਸ਼ਿਸ਼ ਕਰਨ ਦੀ ਕਿਰਪਾ ਕਰੋ। ਮਹਾਰਾਜ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਸ਼ਕੇ। ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਭਾਈ ਮਹਾਰਾਜ ਜੀ, ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰੋ। ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਤ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸ੍ਰੀ ਗੁਰਮੁਖ ਪਿਆਰੇ ਮਿਰੜਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵੰਦੇ ਗੁਰਪਾਰ ਉਤਾਰਨ ਖੰਡਾ ਜਾ।

ਤੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵੀ ਕਰ ਇਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਅੰਮ੍ਰਿਤ ਵੇਲਾ। ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ, ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਉਪਰੰਤ ਅੱਜ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਾਡੇ ਬਹੁਤ ਸਤਿਕਾਰ ਜੋ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ, ਉਹਨਾਂ ਦੀ ਰਸਨਾ ਤੋਂ ਸਰਵਣ ਕੀਤੇ ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤੇ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰਨ। ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਜੀ। ਅੱਜ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਪਾਵਨ ਅਸਥਾਨ ਤੇ ਮਨਾਇਆ ਜਾ ਰਿਹਾ। ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਹੁਣਾਂ ਕੋਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦਾ ਇਤਿਹਾਸ ਆਪਾਂ ਸਰਵਣ ਕਰਾਂਗੇ ਜੀ। 28 ਜੂਨ ਨੂੰ ਡਾਕਟਰ ਅਲੰਕਾਰ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਡੂ ਦਾ ਕੀਰਤਨ ਫਰੋਮ ਇਸ ਗੁਰੂ ਘਰ ਦੇ ਵਿੱਚ, ਉਹ 28 ਜੂਨ ਨੂੰ 11:20 ਤੋਂ ਲੈ ਕੇ 12:30 ਤੱਕ ਕੀਰਤਨ ਕਰ ਰਹੇ ਨੇ। ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਖੁਸ਼ੀਆਂ ਦੇ ਸੰਬੰਧ ਵਿੱਚ ਇਸ ਗੁਰੂ ਘਰ ਦੇ ਵਿੱਚ ਹਰ ਸਾਲ ਸ਼੍ਰੀ ਸ਼ੰਕਰ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਇਹ ਦਿਹਾੜਾ ਬੜੇ ਪਿਆਰ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ। ਕੱਲ੍ਹ ਨੂੰ ਗੁਰੂ ਘਰ ਦੇ ਵਿੱਚ ਸਨਹਜ ਗੁਰੂ ਘਰ ਦੇ ਵਿੱਚ ਅਖੰਡ ਪਾਠ ਸਾਹਿਬ 11:00 ਆਰੰਭ ਹੋਣਗੇ, ਜਿਨ੍ਹਾਂ ਦੇ 28 ਤਰੀਕ ਐਤਵਾਰ ਵਾਲੇ ਦਿਨ ਭੋਗ ਪੈਣਗੇ। ਸ਼੍ਰੀ ਸ਼ੰਕਰ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਇਹ ਸਾਰਾ ਪ੍ਰੋਗਰਾਮ ਕੀਤਾ ਜਾਂਦਾ ਹੈ। ਆਪ ਜ਼ਰੂਰ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਜੀ। ਉਸ ਤੋਂ ਬਾਅਦ 29 ਜੂਨ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ, ਉਹ ਵੀ ਆਪ ਸੰਗਤਾਂ ਨਾਲ ਮਨਾਇਆ ਜਾਏਗਾ ਜੀ। 30 ਜੂਨ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ, ਉਹ ਵੀ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਏਗਾ। ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਬਹੁਤ ਬਹੁਤ ਧੰਨਵਾਦ। ਗੁਰੂ ਕੇ ਲੰਗਰ ਤਿਆਰ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਆ। ਉਹ ਸਰਬੱਤ ਦੇ ਭਲੇ ਵਾਸਤੇ ਜੋ ਸਹਿਜ ਪਾਠ ਆਪ ਸੰਗਤਾਂ ਵੱਲੋਂ ਆਰੰਭ ਕੀਤੇ ਗਏ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੀ ਰਸਨਾ ਤੋਂ ਸਹਿਜ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਵਡਭਾਗੀ ਹੋ, ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ। ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਸੋ ਅੱਜ ਪਾਵਨ ਅੰਗ 502 ਤੋਂ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਤਵੱਜੋ ਬਖਸ਼ਿਸ਼ ਕਰਨੀ ਹੈ ਜੀ। 502 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਦੰਬੂਲ ਜਿਸ ਸਾਖਤ ਲਾਹਾ, ਚਾਰ ਵੇਦ ਜਿਤ ਲਾਗੇ, ਸਹਿਜ ਭਾਏ ਜਾਏ ਤੇ ਨਾਨਕ, ਪਾਰ ਬ੍ਰਹਮ ਲਿਵ ਜਾਗੇ, ਪਾਰ ਜਾਤ ਘਰ ਆਂਗਣ ਮੇਰੇ, ਪੋਹ ਪਤ

ਗੁਰਮਤਿ ਭ੍ਰਮਣ ਚੁਕਾਈ, ਪਾਰਸ ਭੇਟ ਕੰਚਨ ਧਾਤ ਹੋਈ, ਸਤ ਸੰਗਤ ਕੀ ਵਡਿਆਈ, ਹਾਰ ਜਲ ਨਿਰਮਲ ਮਨ ਇਸਨਾਨੀ, ਮੱਜਨ ਸਤਿਗੁਰ ਭਾਈ, ਪੁਨਰਪ ਜਨਮ ਨਾਹੀ ਜਨ ਸੰਗਤ, ਜੋਤੀ ਜੋਤ ਮਿਲਾਈ, ਤੂੰ ਵੱਡ ਪੁਰਖ ਅਗੰਮ ਤਰੋਵਰ, ਹਮ ਪੰਖੀ ਤੁਜ ਮਾਹੀ, ਨਾਨਕ ਨਾਮ ਨਿਰੰਜ

ਕਿਰਤ ਸ਼ੁਭ ਚਿੰਤੰ ਗੁਰ ਸ਼ਬਦ ਹਰ ਰਮਣੰ ਮਤ ਤਤ ਗਿਆਨੰ ਕਲਿਆਣ ਨਿਧਾਨੰ ਹਰ ਨਾਮ ਮਨ ਰਮਣੰ ਚਲ ਚਿਤ ਵਿਤ ਭ੍ਰਮਾ ਭ੍ਰਮੰ।

ਆਉ ਸੁਖੀਅਨ ਮਹਿ ਸੁਖੀਆ ਤੂੰ ਕਹੀ ਹੈ ਦਾਤਨ ਸਿਰ ਦਾਤਾ ਤੇਜਨ ਮੈਂ ਤੇਜ ਵੰਸੀ ਕਹੀ ਹੈ ਰਸੀਅਨ ਮਹਿਰਾਤਾ ਸੂਰਨ ਮਹਿ ਸੂਰਾ ਤੂੰ ਕਹੀ ਹੈ ਭੋਗਨ ਮਹਿ ਭੋਗੀ ਗ੍ਰਸਤਨ ਮਹਿ ਤੂੰ ਬੜੋ ਗ੍ਰਹਿਸਤੀ ਜੋਗਨ ਮਹਿ ਜੋਗੀ ਕਰਤਨ ਮਹਿ ਤੂੰ

ਸਤਿਗੁਰ ਕੈ ਭਾਣੈ ਵਡਿਆਈ ਪਾਵੈ, ਨਾਨਕ ਆਪ ਛੂਟ ਗੁਰਮਾਹੀ ਸੁਮਾਵੈ। ਮਹੱਲਾ ਤੀਜਾ। ਗੁਰ ਕੀ

ਮਨਮੁਖ ਊਧਾ ਕੌਲ ਹੈ, ਨਾ ਤਿਸ ਭਗਤ ਨਾ ਨਾਉ, ਸ਼ਕਤੀ ਅੰਦਰ ਵਰਤਦਾ, ਕੂੜ ਤਿਸ ਕਾ ਹੈ ਉਪਾਉ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ, ਜੋ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਆਪਾਂ ਸ੍ਰੀ ਸਹਿਜ ਪਾਠ ਕਰਦੇ ਹਾਂ, ਉਸ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਣ, ਬਾਣੀ ਪੜ੍ਹੀ ਸੁਣੀ ਹਿਰਦੇ ਵਿੱਚ ਵਸਾ ਦੇਣ, ਬਾਣੀ ਦਾ ਭਾਵ ਬਖਸ਼ਿਸ਼ ਕਰਨ, ਨਿਤਾਂ ਪ੍ਰਤੀ ਗੁਰੂ ਸਾਹਿਬ ਜੀ ਉਦਮ ਬਖਸ਼ਿਸ਼ ਕਰਨ, ਸੰਗਤ ਕਰਨ ਦਾ, ਬਾਣੀ ਪੜ੍ਹਨ ਸੁਣਨ ਦਾ। ਸੋ ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਹੈ, ਭੁੱਲਾਂ ਨਾ ਚਿਤਾਰਦੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਉਂਕਿ ਉਹਦੇ ਨਾਲ ਸ਼ਿਵਜੀ ਦੇ ਸਮੁੰਦਰ ਹੈ। ਸੋ ਕੈਸੀ ਸਿਮਲੀਜ਼ ਦੇ ਭਗਤ ਵਰਤਦੇ ਨੇ ਔਰ ਕਿਸ ਤਰ੍ਹਾਂ ਉਸ ਵਾਹਿਗੁਰੂ ਦੇ ਨਾਲ ਆਪਣਾ ਸਪਿਰਚੁਅਲ ਕਮਿਊਨੀਕੇਸ਼ਨ ਕਰਦੇ ਨੇ।

ਹੋਜਾ ਪੁੱਲਾ ਚੁੱਕਣ ਦੀ ਖਿਮਾ ਜੀ ਇਸ ਗੁਰੂ ਘਰ ਨੇ ਐਸਾ ਅੱਛਾ ਮਾਹੌਲ ਸਿਰਜਿਆ ਔਰ ਸਤਿਗੁਰੂ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਪੁਰਬ ਮਨਾ ਰਹੇ ਨੇ ਉਸ ਕਰਕੇ ਸੰਗਤਾਂ ਸਾਰੀਆਂ ਪ੍ਰਸੰਨ ਚਿੱਤ ਹੋ ਕੇ ਉਹੀ ਸਬਕ ਦੁਹਰਾ ਰਹੀਆਂ ਨੇ ਜੋ ਕਲਗੀਧਰ ਪਾਤਸ਼ਾਹ ਨੇ ਸਾਨੂੰ ਦਿੱਤਾ ਸੀ ਗੁਰੂ ਮਾਨਿਓ ਗ੍ਰੰਥ ਔਰ ਖੋਜ ਸ਼ਬਦ ਮੈਂ ਆਓ ਸਾਰੇ ਸਾਡੀਆਂ ਭੁਲਾਨਾ ਚਿਤਾਰਨਾ ਸੀਸ ਦੇਣਾ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ।

ਪਿਆਰੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਸੰਤ ਵਿੱਚ, ਬਿਲਾਵਲ ਸਾਹਿਬ ਦੇ ਬਸੰਤ ਵਿੱਚ ਅਸੀਂ ਮਿਲ ਕੇ ਸਾਰੇ ਬੱਚੇ ਸ਼ਾਨ ਪੇਸ਼ ਕਰਨਗੇ, ਉਸ ਤੋਂ ਬਾਅਦ ਸ਼ਬਦ ਗਾਇਨ ਹੋਏਗਾ। ਆਓ ਪਿਆਰ ਨਾਲ ਸਰਵਣ ਕਰੋ ਜੀ।

ਸਰਦਾਰ ਜੀ, ਸਰਦਾਰ ਰਣਜੀਤ ਸਿੰਘ ਜੀ, ਸਰਦਾਰ ਨਿਰਮਲ ਸਿੰਘ ਜੀ ਸੂਰਾ, ਭਾਈ ਮਨਮੋਹਨ ਸਿੰਘ ਜੀ, ਬਹੁਤ ਹੀ ਪਿਛਲੇ 30-40 ਸਾਲਾਂ ਤੋਂ ਸੇਵਾ ਕਰ ਰਹੇ ਹਨ ਅਮੈਰੀਕਾ ਵਿੱਚ, ਬੇਰੀਏ 'ਚ ਬੱਚਿਆਂ ਨੂੰ, ਹਜ਼ਾਰਾਂ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦਿੱਤੀ ਹੈ ਅਤੇ ਹੁਣ ਵੀ ਸਿਖਾ ਰਹੇ ਹਨ। ਇਹਨਾਂ ਗੁਰੂ ਮਹਾਰਾਜ ਦੇ ਨਾਲ ਨਾਲ ਇਹਨਾਂ ਰੂਹਾਂ ਦਾ ਵੀ ਆਸ਼ੀਰਵਾਦ ਹੈ ਨਾਲ। ਆਓ ਰਲ ਕੇ ਇਹ ਸ਼ਬਦ ਗਾਇਨ ਕਰੀਏ, ਇਨ ਵਿਧ ਦੇਹ ਮਨ ਹਰਿਆ ਹੋਇਆ।

ਸੰਤ ਦੇ ਕਈ ਪ੍ਰਕਾਰ ਹਨ। ਬਿਲਾਵਲ ਸਾਹਿਬ ਦਾ ਬਸੰਤ ਜੋ ਕਿ ਹੁਣੇ ਸਰਵਣ ਕੀਤਾ, ਬਸੰਤ ਹਿੰਡੋਲ ਦੀ ਇੱਕ ਬੰਦਿਸ਼ ਹੈ ਜੋ ਕਿ ਪੁਰਾਤਨ ਕੀਰਤਨੀਆਂ ਗਾਉਂਦੇ ਸਨ। ਮਾਰਵਾ ਥਾਟ ਹਿੰਡੋਲ ਅਤੇ ਬਸੰਤ ਦਾ ਮਿਸ਼ਰਣ, ਇੱਕ ਹਿੰਡੋਲ ਬਿਲਾਵਲ ਦਾ ਮਿਸ਼ਰਣ ਵੀ, ਉਹ ਵੀ ਬਸੰਤ ਗਾਇਆ ਜਾਂਦਾ ਹੈ। ਫਿਰ ਬਸੰਤ ਬਹਾਰ ਦੋ ਰਾਗਾਂ ਦਾ ਮਿਸ਼ਰਣ ਕਰਕੇ ਉਹਨਾਂ ਦਾ ਵੀ ਗਾਇਨ ਕੀਤਾ ਜਾਂਦਾ ਹੈ। ਸੋ ਚਾਰ ਪੰਜ ਰਾਗ ਹਨ, ਅਲੱਗ ਅਲੱਗ ਉਹਨਾਂ ਦਾ ਗਾਇਨ ਹੁੰਦਾ ਹੈ। ਪੂਰਬੀ ਬਸੰਤ ਸਭ ਤੋਂ ਪਾਪੂਲਰ ਜੋ ਹੈ, ਉਸਦਾ ਗਾਇਨ ਬਹੁਤ ਹੀ ਪਾਪੂਲਰ ਹੈ। ਮੋਸਟਲੀ ਤੁਸੀਂ ਦਰਬਾਰ ਸਾਹਿਬ ਤੋਂ ਸੁਣਦੇ ਹੋ ਜਦੋਂ ਬਸੰਤ ਰੁੱਤ ਸ਼ੁਰੂ ਹੁੰਦੀ ਹੈ, ਨਾਨਕ ਦਿਨਾਂ ਬਸੰਤ ਹੈ, ਜਦਕਿ ਉਹ ਬਸੰਤ ਰਾਗ ਸ਼ਬਦ ਨਹੀਂ ਸਲੋਕ ਹੈ। ਪਰ ਬਹੁਤ ਹੀ ਬਸੰਤ ਦੇ ਜਿਹੜੇ ਪ੍ਰਕਾਰ ਹਨ ਬਹੁਤ ਹੀ ਪਾਪੂਲਰ ਹਨ, ਬਹੁਤ ਹੀ ਜਿਹੜਾ ਸੁਣ ਕੇ ਆਨੰਦ ਆਉਂਦਾ ਹੈ।

शरीर एक नगर है, पिंड है। जीव आत्मा इसका सरदार है, चौधरी है, मुखी है। और इस पिंड विच, इस नगर विच इकली जीव आत्मा नहीं बस, होर लोग भी हैं। वखरे वखरे रस्ते हैं, अखां, कान, नासका, ये जड़े इंद्रिय हैं ना, ये आवाजा मार मार के लेंदे हैं। ते पिंड दे चौधरी नूं तंग करते, कबीर साहब बाबा आपना बसुएगा, मैं इस पिंड विच नहीं रहना चाहता क्योंकि कोई मेरे कहने नहीं मनता। काम, क्रोध, लोभ, मोह, अहंकार वखरे वखरे अंदर रस्ते हैं। मेरा कोई कहना नहीं मनता, तो मेरी चौधरी की जिम्मेवारी है। मैंने पता है मेरे को लेखा जोखा मंगया जाना, हिसाब किताब लिखिया जा रहा है। हे अकाल पुरख, हे अंतरजामी, हे सृजनहार, मेरी तेरे अगे हाथ जोड़ के बेनती है, मैनू ये दोबारा पिंड ना दे, मैनू ये दोबारा नगर ना दे, मैं नहीं इस विच रहना चाहता। मेरा जो लेखा जोखा है ना, मेरा इत्थे होनी नवे, दोबारा नहीं मैं आना चाहता। धर्मराज जब लेखा मांगे, बाकी निकसी भारी। पंच किसान वा भाग गए, जे पंजे मैंने सताउण वाले सीगे, मेरे पिंड दे विच मेरे नाल वासी सी, ये तो सारे दौड़ जाने। लै बांधे हो जीओ दरबारी, दरबार दे विच ते दरबारियां ने जीव आत्मा नूं बन लैना, चौधरी नूं बन लैना कि तेरी जिम्मेवारी सी। अब की बार बख्श बंदे को बहुर न पक जाते। मैनू बंदे इसे ही जन्म विच बख्श दे। गुरु प्यारे, जन्म तो मौत तक का जो सफर है, एक दिन जन्म होया, एक दिन मौत भी होगी। जो उपजो सो दिन सह, यह अटल सच्चाई है। जन्म दसदा है कि मौत भी होगी। इस सृष्टि विच, इस ब्रह्मंड विच कोई भी परमात्मा की सिरजी हुई कोई चीज ऐसी नहीं है जिसका अंत नहीं। जन्म तो लैके मौत तक का जो समा है उसनु जीवन आख्या जाता, उसनु जिंदगी आख्या जाता, उसनु जीवन आख्या जाता। ना जन्म का हिसाब होना, ना मौत का हिसाब होना, ध्यान रखना जीवन का हिसाब होना, जिहड़ा समा बिताया जन्म तो मौत तक, की कीता, की करिया, की समझिया, सब लिखिया जा रहा है। हर बंदे का हिसाब लिखिया जा रहा है। कबीर साहब सानू एक गल समझा रहे हैं कि ऐ प्राणी, इस जीवन विच समझ, अपना हिसाब किताब इथी नबील दे, अगे ना तैनू हिसाब किताब देना पड़। गुरु प्यारे, जदों भी कोई प्राणी चलिया जांदा ने संसार विचों,
ਉਹੀ ਸੁਨੇਹਾ ਦੇ ਕੇ ਜਾਂਦਾ ਹੈ ਕਿ ਇਹ ਸੱਚ ਹੈ, ਮੈਂ ਇੱਕ ਦਿਨ ਇਸ ਸੰਸਾਰ ਵਿੱਚ ਜਨਮ ਲਿਆ ਸੀ, ਮੈਂ ਜਾ ਰਿਹਾ। ਫਰੀਦ ਸਾਹਿਬ ਤੇ ਬਿਲਕੁਲ ਨੇੜੇ ਵਾਲਿਆਂ ਦੀਆਂ ਗੱਲਾਂ ਕਰਦੇ ਹਨ, ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਤੇਰੇ ਮਾਂ ਬਾਪ ਕਿੱਥੇ ਗਏ, ਜਿੰਨੀ ਤੂੰ ਜਣਿਓ ਹੀ ਜਿਹਨਾਂ ਨੇ ਤੈਨੂੰ ਜਨਮ ਦਿੱਤਾ, ਤੈਂ ਪਾਸੋਂ ਹੀ ਲੱਦ ਗਏ, ਤੇਰੇ ਕੋਲੋਂ ਚਲੇ ਗਏ, ਤੂੰ ਅਜੇ ਨਾ ਪਤੀਣ, ਤੈਨੂੰ ਅਜੇ ਵੀ ਨਹੀਂ ਸਮਝ ਲੈ। ਸੰਗ ਚਲਤ ਹੈ, ਹਮ ਵੀ ਚੱਲਣਾ। ਸਾਥੀ ਚਲਿਆ ਗਿਆ, ਮੈਂ ਵੀ ਜਾਵਾਂਗਾ, ਇਹ ਅਟਲ ਸੱਚਾਈ ਹੈ। ਜੀਵਨ ਕਿੰਨਾ ਲੰਬਾ ਹੈ ਇਹ ਕਿਸੇ ਨੂੰ ਨਹੀਂ ਅਜੇ ਤੱਕ ਪਤਾ ਲੱਗਾ। ਬਾਰੇ ਬੂਢੇ ਤਰਣੇ ਭਈਆ ਸਭ ਨੂੰ ਜੰਮ ਲਈ ਗਈ। ਇਹ ਜੀਵਨ ਬਚਪਨ ਵਿੱਚ ਹੀ ਸਮਾਪਤ ਹੋ ਜਾਣਾ, ਜਵਾਨੀ ਆਉਣੀ ਕਿ ਨਹੀਂ, ਜਵਾਨੀ ਵਿੱਚ ਹੀ ਖਤਮ ਹੋ ਜਾਣਾ, ਮੋਟਾਪਾ ਆਉਣਾ ਕਿ ਨਹੀਂ, ਕੁਛ ਨਹੀਂ ਪਤਾ ਕਿਸੇ। ਪਰ ਜਿੰਨਾ ਸਮਾਂ ਹੈ ਉਹ ਕੀਮਤੀ ਹੈ, ਇਸ ਕਰਕੇ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਪਗਜਲ ਫੇਰਾ। ਕਬੀਰ ਸਾਹਿਬ ਕਹਿੰਦੇ ਮੇਰਾ ਲੇਖਾ ਜੋਖਾ ਇੱਥੇ ਨਹੀਂ ਪੜ ਜਾਵੇ। ਅੱਗੇ ਮੇਰੇ ਨਾਲ ਜੋ ਸਾਥੀ ਸਨ, ਜਿਹੜੇ ਮੇਰੇ ਨਾਲ ਇਸ ਨਗਰ ਵਿੱਚ ਵਸਦੇ ਸਨ, ਕਿਸੇ ਨੇ ਮੇਰੇ ਨਾਲ ਜਾਣਾ, ਇਹ ਜਿਹੜਾ ਸਰੀਰ ਉਪਜਿਆ ਨਾ ਨਾਲ, ਇਹ ਵੀ ਨਹੀਂ ਜਾਣਾ। ਇੱਕ ਗੱਲ ਦਾ ਧਿਆਨ ਰੱਖਣਾ, ਮਰਦਾ ਸਿਰਫ ਸਰੀਰ ਹੈ, ਜਨਮ ਵੀ ਸਰੀਰ ਲੈਂਦਾ ਹੈ, ਆਤਮਾ ਜਨਮ ਨਹੀਂ ਲੈਂਦੀ, ਮੌਤ ਵੀ ਨਹੀਂ। ਜੇ ਜਨਮ ਹੁੰਦਾ ਆਤਮਾ ਦਾ, ਫਿਰ ਮੌਤ ਵੀ। ਆਤਮਾ ਨੂੰ ਰਹਿਣ ਵਾਸਤੇ ਪਰਮਾਤਮਾ ਨੇ ਸਰੀਰ ਦਿੱਤਾ ਹੈ, ਆਤਮਾ ਨੂੰ ਰਹਿਣ ਵਾਸਤੇ ਇੱਥੇ ਸੰਸਾਰ ਵਿੱਚ ਠਹਿਰਨ ਲਈ ਸਰੀਰ ਦਿੱਤਾ ਹੈ, ਤੇ ਸਰੀਰ ਬਿਨ ਸੰਹਾਰ ਹੈ। ਪਰ ਪ੍ਰਭੂ ਦੇ ਨਾਲ ਜਿਹੜਾ ਮਿਲਾਪ ਹੋਣਾ, ਇਸ ਸਰੀਰ ਦੇ ਮਿਹਨਤ ਕੀਤੇ ਵੀ ਹੋਣਾ ਹੈ। ਮੈਂ ਜਦੋਂ ਕਬੀਰ ਸਾਹਿਬ ਦਾ ਉਹ ਬਚਨ ਪੜ੍ਹਦਾ ਨਾ ਜੀ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਪ੍ਰਭੂ ਮਿਲਾਪ ਲਈ ਦੇਵਤੇ ਵੀ ਸਿਮਰਨ ਕਰਦੇ ਹਨ ਕਿ ਸਾਨੂੰ ਇਹ ਸਰੀਰ ਬਖਸ਼ਦੇ ਹੈ ਮੇਰੇ ਮਾਲਕ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੈਨੂੰ ਜੋ ਮਨੁੱਖ ਜਨਮ ਮਿਲਿਆ ਹੈ, ਸਰੀਰ ਮਿਲਿਆ ਹੈ, ਕਿਉਂਕਿ ਉੱਨਤੀ ਇਸ ਸਰੀਰ ਵਿੱਚ ਹੀ ਹੋਣੀ ਹੈ, ਕੀਮਤੀ ਹੈ ਜੀਵਨ, ਕੀਮਤੀ ਹੈ, ਇਸ ਨੂੰ ਸਮਝਣਾ ਹੈ, ਕਿਵੇਂ ਬਚਣਾ ਹੈ। ਕਬੀਰ ਸਾਹਿਬ ਸਾਨੂੰ ਭਜਨ, ਬੰਦਗੀ, ਸਿਮਰਨ, ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਸਾਨੂੰ ਸੁਨੇਹਾ ਦੇ ਰਿਹਾ। ਸੰਗ ਚਲਤ ਹੈ, ਹਮ ਵੀ ਚੱਲਣਾ। ਇਹ ਜੀਵਨ ਅੱਜ ਹੈ, ਕੱਲ੍ਹ ਨਹੀਂ ਹੋਏਗਾ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਅਗਲੀ ਕਰਾਂਗਾ ਕਿ ਨਹੀਂ ਕਰਾਂਗਾ, ਕੁਛ ਨਹੀਂ ਪਤਾ। ਕਬੀਰ ਸਾਹਿਬ ਸਾਨੂੰ ਇਸ ਵਕਤ ਨੂੰ ਸੰਭਾਲਣ ਦੀ ਗੱਲ ਕਰ ਰਹੇ ਹਨ। ਅਬ ਕੀ ਬਾਰ ਬਖਸ਼ ਬੰਦੇ ਕੋ, ਇਸੇ ਜਨਮ ਵਿੱਚ ਹੀ ਨਿਬੇੜਾ ਹੋ ਜਾਵੇ, ਇੱਥੇ ਹੀ ਹੋ ਜਾਵੇ, ਦੁਬਾਰਾ ਜਨਮ ਨਾ ਲੈਣਾ ਪਵੇ। ਕਿਉਂਕਿ ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੇ। ਜੰਮਣਾ ਤੇ ਮਰਨਾ ਇੱਕ ਸਜ਼ਾ ਹੈ, ਉਸ ਸਜ਼ਾ ਤੋਂ ਬਚਣ ਵਾਸਤੇ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਮਾਲਕ ਦੀ ਬੰਦਗੀ ਕਰੀਏ। ਆਪਾਂ ਸਰਦਾਰ ਰੂਪਦਮਨ ਸਿੰਘ ਜੀ ਜੋ ਪਿਛਲੇ ਦਿਨੀ ਉਸ ਮਾਲਕ ਦੇ ਹੁਕਮ ਅਨੁਸਾਰ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ, ਕਿਆ ਜਾਣਾ ਕਿਵੇਂ ਮਰੇਗੀ, ਕੈਸਾ ਮਰਨਾ ਹੋਏ ਕਿਸੇ ਨੂੰ ਨਹੀਂ ਪਤਾ, ਸਭ ਉਸ ਦੇ ਹੁਕਮ ਵਿੱਚ ਹੋ ਰਿਹਾ, ਕਿਸੇ ਨੂੰ ਨਹੀਂ ਪਤਾ। ਕਿਸੇ ਦੀ ਮਰਜ਼ੀ ਨਾਲ ਮੌਤ ਨਹੀਂ ਆਉਂਦੀ, ਕਿਸੇ ਦੀ ਮਰਜ਼ੀ ਦੇ ਨਾਲ ਜਨਮ ਨਹੀਂ ਹੁੰਦਾ। ਆਵਤ ਕਿਹਨੇ ਰੱਖਿਆ, ਜਾਵਤ ਨਾ ਰੱਖੇ ਕੋਈ। ਹਾਂ, ਜੋ ਚਲਾ ਗਿਆ ਹੈ ਇਹ ਪਤਾ ਹੈ, ਜੋ ਆ ਗਿਆ ਹੈ ਉਸਦਾ ਇਹ ਪਤਾ ਹੈ। ਜੋ ਸਰਦਾਰ ਜੀ ਦੀ ਯਾਦ ਵਿੱਚ ਆਪਾਂ ਜੁੜੇ ਹਾਂ,
ਉਹਨਾਂ ਵਾਸਤੇ ਸੰਗਤੀ ਅਰਦਾਸ ਕਰਨੀ ਹੈ ਗਰੀਬ ਨੂੰ ਅੱਜ ਪਿਤਾ ਜੀ ਜੀਵ ਦੇ ਗੁਣਾ ਉਗੁਣਾਂ ਦੀ ਵਿਚਾਰ ਨਾ ਕਰਨੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਔਰ ਦੋਸਤਾਂ ਮਿੱਤਰਾਂ ਸਾਖ ਸੰਬੰਧੀਆਂ ਨੂੰ ਸਭਨਾਂ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਜਾਤ ਸਿਖਾਉਣੀ ਭਾਣਾ ਮੰਨਣ ਦਾ ਬਲ ਬਖਸ਼ਣਾ। ਗੁਰੂ ਪਿਆਰੋ ਭਾਣਾ ਸ਼ਬਦ ਬੜਾ ਛੋਟਾ ਜਿਹਾ ਹੈ ਨਾ, ਦੋ ਅੱਖਰਾਂ ਦੇ ਜੋੜ ਨਾਲ ਬਣਿਆ ਹੋਇਆ, ਪਰ ਇਸ ਦੀ ਵਿਆਖਿਆ ਬੜੀ ਵੱਡੀ ਹੈ। ਜੇ ਕਦੇ ਭਾਣਾ ਮੰਨਣਾ ਪਵੇ ਫਿਰ ਪਤਾ ਲੱਗਦਾ ਹੈ ਇਹ ਛੋਟਾ ਅੱਖਰ ਕਿੰਨਾ ਵੱਡਾ ਹੈ। ਖੈਰ, ਜਿਸ ਸਾਹਿਬ ਸਿਓ ਨਾਹੀਂ ਚਾਰਾ ਥਾਂ ਕੋ ਕੀਜੈ ਸਾਧ ਨਮਸਕਾਰਾ, ਉਸ ਮਾਲਕ ਦੇ ਅੱਗੇ ਆਪਾਂ ਨਮਸਕਾਰ ਕਰ ਸਕਦੇ ਹਾਂ। ਮੈਂ ਜੋਦਰੀ ਦੇ ਦੋ ਬੇਨਤੀ ਦੇ ਸ਼ਬਦ ਪੜ੍ਹੇ ਹਨ, ਆਓ ਇਹਨਾਂ ਇਸ ਸ਼ਬਦ ਨੂੰ ਆਪਾਂ ਪੂਰਾ ਕਰ ਲਈਏ।

Thank you.

Thank you.